Let's go.

ਅਨਹਦ ਸ਼ਬਦ ਦਸਮ ਦੁਆਰ ਵੱਜਿਓ ਤੈ ਅੰਮ੍ਰਿਤ ਨਾਮ ਚੁਆਇਆ ਥਾ ਤੋਜ ਨਹੀਂ ਮਨ ਤ੍ਰਿਸ਼ਨਾ ਬੂਜੀ ਅਖੁੱਟ ਭੰਡਾਰ ਸਮਾਇਆ ਥਾ ਚਰਨ ਚਰਨ ਚਰਨ ਗੁਰ ਸੇਵੇ

हर प्रभ मेल मिलाए हर

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉੱਤਰ

0: ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ
1: ਜੀ ਹੁਕਮ ਮਿਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਤੁਕ ਸੁਖ ਪਾਈਐ
1: ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ
0: ਹੁਕਮ ਅੰਦਰ

0: ਕਾਇਕ ਦਾਤਾ ਸੋ ਮੈਂ ਵਿਸਰਣਾ ਜਾਈ
1: ਨਾਵਾ ਚੇਤ ਸੁਭਾਵਾ ਬਿਨ ਭਾਣੇ ਕੇ ਨਾਏ ਕਰੀ
0: ਜੇ ਤੀਸਰ ਠੁਪਾਈ ਵੇਖਾਵਣ ਕਰਮਾ ਕੇ ਮਿਲਾ ਲਈ
1: ਮਤ ਵਿਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ
0: ਗੁਰਾ ਇੱਕ

0: ਸਿੱਧ ਪੀਰ ਸੁਰਨਾਲ ਸੁਣੇ ਧਰਤ ਤਬਲੇ ਆਕਾਸ਼
1: ਦੀਪ ਲੋ ਪਾਤਾਲ ਸੁਣੇ ਪੋਹੇ ਨ ਸਕੈ ਕਾਲ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ
0: ਸੁਣੇ ਜੋਗ ਜੁਗ ਤਨ ਭੇਦ ਸੁਣੇ ਸਾਸਤ।

0: ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ
1: ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ
0: ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
0: ਮੰਨੈ ਮੋਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ
1: ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਸਿਓ ਪ੍ਰਗਟ ਜਾਏ
1: ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ

0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ
1: ਪੰਚੇ ਸੋਹੇ ਤਾਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ
0: ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ।

0: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ

0: ਜਗਤ ਨਿਰੰਕਾਰ
1: ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡੇ ਤਿਆ ਕਮਾਹੇ
1: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ
0: ਅਸੰਖ ਮਲੇਸ਼ ਮਲ ਪਾਖਾਹੇ ਅਸੰਖ ਨਿੰਦਕ

0: ਤਰਸ ਖੇਹੇ
1: ਮੂਤ ਪ੍ਰੀਤੀ ਕੱਪੜ ਹੋਏ ਦੇਸ਼ਾ ਮੂਨ ਲਈਆ ਉਹ ਧੋਏ
0: ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ
1: ਪੰਨੀ ਪਾਪੀ ਆਖਣ ਨਾ ਕਰ ਕਰਨਾ।

0: ਜੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ
1: ਸਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
0: ਕਮਣ ਸੁਵੇਲਾ ਭਗਤ ਕਵਣ ਕਮਣ ਥਿਤ ਕਵਣ ਵਾਰ
1: ਕਮਣ ਸਰੁਤੀ ਮਹ ਕਵਣ ਜਿਤ ਹੋਆ ਆਕਾਰ
0: ਵੇਲ ਨਾ ਪਾਈਐ ਪੰਡਤੀ ਜੋ ਹੋਵੇ ਲੇਖ ਪੁਰਾਣ
1: ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ
0: ਤਵਾਰਣਾ ਜੋਗੀ ਜਾਣੈ ਰੁਤਮਾਓ ਨਾ ਕੋਈ
1: ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋਈ
0: ਕਿਵ ਕਰੇ ਅੱਖਾਂ ਕਿਵ ਸਲਾਈ ਕਿਉਂ ਵਰਣੀ ਕਿਵ ਜਾਣਾ
1: ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ
0: ਵੱਡਾ ਸਾਹਿਬ ਵੱਡੀ ਨਾ

0: ਆਖ ਨਾ ਸਕੈ ਕੋਏ,
1: ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇ ਧੀਆ ਮੋਖਾਏ,
0: ਆਪੇ ਜਾਣੈ ਆਪੇ ਦੇ, ਆਖੇ ਸੇ ਪੇ ਕੇਈ ਕੇ,
1: ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ,
0: ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਮੁੱਲ ਭੰਡਾਰ,
1: ਅਮੁੱਲ ਆਵੈ ਮੁੱਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ,
0: ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪਰਵਾਣ,
1: ਅਮੁੱਲ ਬਖਸ਼ੀਸ ਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਣ,
0: ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ,
1: ਆਖਿਆ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ,
0: ਆਖੇ ਪਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ,
1: ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ,
0: ਆਖੇ ਦਾਨਵ ਆਖੇ ਦੇਵ, ਆਖੇ ਸੁਨਰ ਮੁੰਜਨ ਸੇਵ,
1: ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ,
0: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ,
1: ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ,
0: ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖਿਆ ਸਿਰ ਗਾਵਾਰਾ ਗਾਵਾਰ,
1: ਸੋਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ,
0: ਵਾਚੇ ਨਾਦ ਅਨੇਕ ਸੰਖਾ, ਕੀਤੇ ਵਾਵਣ ਹਾਰੇ,
1: ਕੀਤੇ ਰਾਗ ਭਰੀ ਸਿਉ ਕਹੀਆਂ, ਕੀਤੇ ਗਾਵਣ ਹਾਰੇ,
0: ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ,
1: ਗਾਵੇ ਚਿਤ ਗੁਪਤ ਲਈ ਜਾਣਾ।

0: ਗਾਵਨ ਸਾਧ ਵਿਚਾਰੇ,
1: ਗਾਵਨ ਜਤਿ ਸਤਿ ਸੰਤੋਖੀ ਗਾਵੈ ਵੀਰ ਕਰਾਰੇ,
0: ਗਾਵਨ ਪੰਡਤ ਪੰਡਰ ਕੀ ਸਰੇ ਜੁਗ ਜੁਗ ਵੇਦਾ ਨਾਲੇ,
1: ਗਾਵੈ ਮੋਹਨੀਆ ਮਨਮੋਹਨ ਸੁਰਗਾ ਮਛ ਪਿਆਲੇ,
0: ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ,
1: ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ,
0: ਗਾਵੈ ਖੰਡ ਮੰਡਲ ਪਰ ਪੰਡਾ

0: ਵਿਚਾਰੇ।
1: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
0: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਰਚਾਈ
1: ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ
0: ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
1: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਚਾਈ
1: ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੈ ਬਿਭੂਤ
0: ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
1: ਆਈ ਪੰਥੀ ਸਗਲ ਜਮਾਤੀ ਮਨ ਜੀਤਿਆ ਜਗ ਜੀਤ
0: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ
1: ਗਿਆਨ ਦਿਆ ਭੰਡਾਰ।

0: ਤਿਸਵੀ ਧਰਤੀ ਥਾਪ ਰੱਖੀ ਧਰਮਸਾਲ ਤਿਸਵੀ ਜੀ ਜੂਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਤਿੱਥੇ ਸੋਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ
1: ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
0: ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ
1: ਕੀਤੇ ਪਵਣ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼
0: ਕੀਤੇ ਬ੍ਰਹਮੈ ਕਾਰਥ ਕੜੀਆ ਰੂਪ ਰੰਗ ਕੇ ਵੇਸ
1: ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼
0: ਕੇਤੇ ਇੰਦ ਚੰਦ ਸੂਰ ਕੇਤੇ।

0: ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ
1: ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਗੰਜੇ ਨਮਸਤਵੰਗਾ ਪੰਜੇ
0: ਨਮਸਤਵੰਗ ਕਾਲੇ ਨਮਸਤਵੰਗ ਪਾਲੇ ਨਮੋ ਸਰਦੇਸੇ ਨਮੋ ਸਰਪੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ
0: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ
0: ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ
1: ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤਰਭੰਗੀ ਅਨੰਗੇ
0: ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਜੇ
1: ਕਿਰਪਾਲੰ ਸਰੂਪੇ ਕੋ ਕਰਮੰ ਪਰਨਾਸੀ ਸਦਾ ਸਰਬਦਾਰ ਦਿਸੇ ਦੰਗ ਨਿਵਾਸੀ ਚਰਪਣ ਸ਼ੰਤ ਵੈ ਪ੍ਰਸਾਦ
0: ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
0: ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ
1: ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੁਗਤਾ ਸਰਬੰਗ ਜੁਗਤਾ
0: ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ
1: ਕਿਰਪਾਲ ਸ਼ੰਤ ਵੈ ਪ੍ਰਸਾਦ
0: ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ
1: ਸਰਬ ਮਾਨ ਤਿਰਮਾਨ ਦੇਵ ਭੇਵ ਆਦ ਉਦਾਰ
0: ਸਰਬ ਪਾਲਕ ਸਰਬ ਕਾਲਕ

0: ਮਨ ਮਨ ਪ੍ਰਣਾਮ ਗੁਣ ਗਨ ਮਧਾਮ ਹਰ ਪ੍ਰਭ ਗੰਜ ਹਰ ਨਰ ਪ੍ਰਭੰਜ
1: ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ
0: ਹਨ ਭਾਵਾ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਧਾਮ ਜਲ ਥਲ ਮੰਡ ਦਿਸ ਵਿਚ ਅਪੰਡ ਜਲ ਥਲ ਮਹੰਤ ਦਿਸ ਵਿਚ ਬੇਅੰਤ
1: ਭਾਵਾ ਨਾਸ ਤ੍ਰੇਤਾ ਤੁਰਾਸ ਆਜਾਨ ਬਾਹੋ ਇਕ ਸਦਾ ਹੋ
0: ਓਂਕਾਰ ਆਦ ਕਥਨੀ ਅਨਾਦ ਕਲ ਖੰਡ ਖਿਆਲ ਗੁਰਬਰ ਅਕਾਲ
1: ਪ੍ਰਣਾਮ ਚਿਤ ਚਰਨ ਨਾਮ ਅਨਸੀ ਜਗਾਤ ਆਜ ਜਨਾ ਬਾਤ
0: ਅਨਸ ਜਗਾਤ ਅੰਦਰ ਅੰਜ ਬਾਤ।

0: ਦਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੇ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੈ
1: ਸੂਰ ਸੁਰਾਰਦਨ ਸੁਧ ਸਿਧਾਂਤਕ ਸੰਤ ਸਮੂਹ ਅਨੇਕ ਪਤੀ ਕੈ
0: ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਤ ਪ੍ਰਾਨ ਪਤੀ ਕੈ
1: ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੁਤੇ ਏਕ ਰਤੀ ਬਿਨੇ ਏਕ ਰਤੀ ਕੈ
0: ਮਾਤਿ ਮਤੰਗ ਜਰੀ ਜਰ ਸੰਗ ਅਨੂਪ ਤੰਗ ਸਰੰਗ ਸਵਾਰੈ
1: ਓਟ ਰੰਗ ਕਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਪਾਰੀ ਪਜਾਨ ਕੇ ਪੂਪ ਪਲੀ ਪਿ ਧਨਿਆਵਤ ਸੀਸ ਨਾਦਾਤ ਵਿਚਾਰ
1: ਇਤੇ ਪੈ ਤੁਗਾਂ ਪੈ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ
0: ਜੀਤ ਫਰੇ ਸਭ ਦੇਸ ਦਸਾਨ ਕੋ ਬਾਜਤ ਟੋਲ ਮਿਰਦੰਗ ਨਗਾਰੈ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨੀ ਜਦ ਵਿਚਾਰੈ
1: ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਹਾਣ ਤੇ ਆਦਮ ਦਾਨ ਸੁ ਸੰਜਮ ਨੇ ਬੈਰੇਕ ਵਸੇਖੈ
1: ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਵੇਖੈ
0: ਕੌਣ ਆਹਾਰ ਜਤੀ ਜਤ ਧਾਰ ਸਭ ਇਸ ਵਿਚਾਰ ਹਜ਼ਾਰ ਕੇ ਦੇਖੈ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ
0: ਸੁਧ ਸੁਪਾਹਾ ਤੁਰੰਤ ਦੁਬਾਸੋ ਸਾਜ ਸੁਨਾ ਦੁਰਜਾਨ ਦਲੇਂਗੈ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਤੂਰ ਅਰੀਨ ਮਰੂਰ ਮਵਾਸਨ ਮਾਤਿ ਮਤੰਗਨ ਮਾਨ ਮਲੇਂਗੈ
1: ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ
0: ਵੀਰ ਅਪਾਰ ਬੜੇ ਪਰਿਆਰ ਵਿਚਾਰੈ ਸਾਰ ਕਿਤਾਰ
1: ਤੋਰਤ ਦੇਸ ਮਲਿੰਦਮ ਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਰਾੜ ਗੜਹਾਰ ਕਤੋੜ ਨਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੈ
1: ਜੀਵ ਜਿਦੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ
0: ਹੁਣ ਪਰ ਤਾਪਣ ਬਾੜ ਜੇ ਤੁਨ ਪਾਪਨ ਕੇ ਬਹੁ ਪੁੰਜ ਕਪੈਂਗੈ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਬ ਲੋਕ ਚ ਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਦ ਪਜੋਂਤਰ ਲੋਕ ਰਾਜ ਕਰੇਂਗੇ
1: ਕੋਟਿ ਸ਼ਨਾਨ ਜਾਗਤ ਦਾਨ ਅਨੇਕ ਸੁਵੰਬਰ ਸਾਜ ਬਰੈਂਗੇ
0: ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ
1: ਜੇ ਨਰ ਸ੍ਰੀ ਪਤ ਕੇ ਬ੍ਰਸ ਹੈ ਭਗਤੇ ਨਰ ਫੇਰ ਨ ਦੇਹੇ ਤਰੇਂਗੇ
0: ਕਹਾਂ ਭਇਓ ਚੌਦੋ ਲੋਚਨ ਮੂੰਦ ਕੇ ਬੈਠ ਰਿਓ ਬਕ ਧਿਆਨ ਲਗਾਇਓ
1: ਨਹਾਤ ਰਿਓ ਲੇ ਸਾਥ ਸਮੁੰਦਰਨ ਲੋਕ ਕੇ ਉਪਰ ਲੋਕ ਗਵਾਇਓ
0: ਬਾਸ ਕਿਓ ਬਖਿਆਨ ਸੋ ਬੈਠ ਕੇ ਐਸੇ ਹੀ ਐਸ ਸਬੈਸ ਬਤਾਯੋ
1: ਸੱਚ ਕਹੋ ਸੁਨ ਲੇ ਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ
0: ਕਾਹੁਲ ਪਾਹਨ ਪੂਜ ਧਰਿਓ ਸਿਰ ਕਾਹੁਲ

0: ਨਾਗਲਾ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ
1: ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
0: ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ
1: ਤੇਰੇ ਸਭ ਕੁਛ ਹੈ ਜਿਸਦੇ ਸੋ ਪਾਵੇ
0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨ ਕੈ ਮਨ ਵਸਿਆ ਵਾਚੇ ਸ਼ਬਦ ਕਨੇਰੇ
0: ਕਹਿ

0: ਸਰਸਾਤ ਸੁਖ ਮਨ ਆਹੀ ਵਸਿਆ ਜਨ ਇੱਛਾ ਸਭ ਪੁਜਾਈਆ
1: ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਦਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
0: ਪੰਚ ਦੂਤ ਤੁਦ ਵਾਸ ਕੀਤੇ ਕਾਲ ਕੰਠ ਕੁਮਾਰਿਆ
1: ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕੈ ਲਾਗੇ
0: ਕਹੇ ਨਾਨਕ ਤੈ ਸੁਖ ਹੋਆ ਤਤ ਕਰ ਅਨਹਦ ਵਾਜੇ
1: ਸਾਚੀ ਲਿਵੈ ਬਿਨ ਦੇਹੇ ਨਿਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰਿਆ
0: ਤੁਧ ਪਾਲ ਸਮਰੱਥ ਕੋਈ ਨਾ

0: ਰਾਗ ਸਵਾਰਿਆ।
1: ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿੰਨਾ ਭਾਣਾ ਪਾਵੇ,
0: ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ।
1: ਆਵ ਉਹ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ,
0: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ।
1: ਧਨ ਮਨ ਧਨ ਸਭ ਸਭ ਗੁਰ ਕਾ ਹੁਕਮ ਮੰਨਿਆ ਪਾਈਏ,
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ।
1: ਕਹਿ ਨਾਨਕ ਸੁਣੋ ਸੰਤੋ ਕਤਿਓ ਕਥ ਕਹਾਣੀ,
0: ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ,
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ,
0: ਇਹ ਮਾਇਆ ਮੋਹਣੀ ਜਿਨੇ ਧਰਮ ਭੁਲਾਇਆ,
1: ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਠ ਗੌਲੀ ਪਾਈਆ,
0: ਕੁਰਬਾਨ ਕੀਤਾ ਤਿਸੈ ਬਿਟੋ ਜਿਨ ਮੋਹ ਮੀਠਾ ਲਾਇਆ।
1: ਕਹਿ ਨਾਨਕ ਮਨ ਚੰਚਲ

0: ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਦੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਤੈ ਨਾਰਕ ਜਿਸਨੂੰ ਆਪ ਤੁਠਾ।

0: ਮਨ ਸਦਾ ਰਹਿ ਪੜਨੇ ਗੁਰਬਿਨ ਅਵਰ ਨ ਜਾਣੇ ਕੋਏ।
1: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।
0: ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁਛੋ ਬਵੇ ਕੀਆ ਜਾਏ।
0: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ।
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।
1: ਆਹ ਉਹ ਸਿੱਖ ਸਤਗੁਰੂ

0: ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ
0: ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ
1: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
0: ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸਨੂੰ ਆਪ

0: ਤਤੈ ਸਾਰ ਨਾ ਜਾਣੀ, ਗੁਰੂ ਬਾਜੋ ਤਤੈ ਸਾਰ ਨਾ ਜਾਣੀ,
1: ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆ ਰਹਿਣ ਵਿਹਾਨੀ,
0: ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ,
1: ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਣਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਨੀ,
0: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਏ,
1: ਮਨੋ ਕਿਉ ਵਿਸਾਰੀਏ, ਵਿਣਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ,
0: ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ,
1: ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ,
0: ਕਹਿ ਨਾਨਕ ਇਹ ਵਡਦਾਤਾ, ਸੋ ਕਿਉ ਮਨੋ ਵਿਸਾਰੀਏ,
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ,
1: ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ,
0: ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
1: ਏ ਮਾਇਆ ਜਿਤ ਹਰ ਵਿਸਰੇ, ਮੋਪਜੇ ਭਾਉ ਦੂਜਾ ਲਾਇਆ,
0: ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨ ਵਿਚੇ ਮਾਇਆ ਪਾਇਆ,
1: ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ, ਕਿਸੇ ਵੇਟੋ ਰਹੇ ਲੋਕ ਵਿਲ ਲਾਏ,
1: ਐਸਾ ਸਤਿਗੁਰੂ ਜੇ ਮਿਲੈ, ਤਿਸ ਨੂੰ ਸਿਰ ਸੌ ਪੀਐ, ਵਿਚ ਹੋ ਆਪ ਜਾਏ,
0: ਜੀਓ ਤਿਸ ਮਿਲ ਰਹੇ, ਹਰ ਵਸੈ ਮੰਨਿਆ,
1: ਹਰੇ ਆਪ ਅਮੋਲਕ ਹੈ, ਭਾਗ

0: ਜਨ ਜੀਉ ਉਪਾਏ ਜਗਤ ਦਿਖਾਇਆ।
1: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
0: ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
1: ਪੰਚਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
0: ਹਰ ਗਾਓ ਮੰਗਲ ਨਿਸਖੀ ਹੈ ਸੋਗ ਦੁਖ ਨਾ ਵਿਆਪੇ।
1: ਚਰਨ ਲਾਗੇ ਦਿਨ ਸੁਭਾਗੇ ਆਪਣੇ।

0: ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
0: ਏ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
0: ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ।
0: ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।
1: ਇਹ ਸਰਵਣੋ ਮੇਰੇ ਹੋ ਸੱਚ

0: ਦਸਵਾ ਗੁਪ ਦਿਖਾਇਆ,
1: ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦਵਾਰ ਦਿਖਾਇਆ,
0: ਤਹਿ ਅਨੇਕ ਰੂਪ ਨਾਉ ਨਵਨਿਤ ਤਿਸਦਾ ਅੰਤ ਨ ਜਾਈ ਪਾਇਆ,
1: ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖੇ ਬਾਜਾ ਭਵਨ ਵਜਾਇਆ,
0: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵਹੁ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਜੋ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਹੁਕਮਨਾਮਾ ਬਖਸ਼ਿਸ਼ ਕੀਤਾ, ਧਨਾਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦੇ ਮੁਖ ਤੋਂ ਉਚਾਰਿਆ ਹੋਇਆ ਸ਼ਬਦ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ। ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਸਭ ਤੋਂ ਪਹਿਲਾਂ ਜਦੋਂ ਮਾਲਕ ਨੇ ਅਕਾਲ ਪੁਰਖ ਨੇ ਇਹ ਸੰਸਾਰ ਪੈਦਾ ਕੀਤਾ, ਇੱਕ ਫੁੱਲਾਂ ਦਾ ਬਾਗ ਬਣਾਇਆ, ਸਾਰੇ ਸੋਹਣੇ ਸੋਹਣੇ ਫੁੱਲ ਇਹਦੇ ਵਿੱਚ ਸੱਚੇ ਪਾਤਸ਼ਾਹ ਨੇ ਲਾਉਣੇ ਕੀਤੇ, ਜੋ ਅਜੇ ਤੱਕ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਇਹ ਫੁੱਲਾਂ ਦੀ ਖੇਤੀ ਕਰਦੇ ਆ ਰਹੇ ਨੇ। ਜਦੋਂ ਆਪਾਂ ਮਾਰੂ ਰਾਗ ਪੜ੍ਹਦੇ ਹਾਂ ਨਾ, ਉਹਦੇ ਵਿੱਚ ਇੱਕ ਸ਼ਬਦ ਆਉਂਦਾ ਮਾਰੂ ਮਹੱਲਾ ਪਹਿਲਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ ਧਰਨ ਗਗਨ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ, ਨਾ ਖਾਣੀ ਨਾ ਬਾਣੀ ਖਾਣੀ ਨਾ ਬਾਣੀ ਪਾਉਣ ਨਾ ਪਾਣੀ, ਉਪਤ ਖਪਤ ਨਾ ਆਵਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਇਦਾ। ਕਹਿੰਦੇ ਉਦੋਂ ਕੁਝ ਵੀ ਨਹੀਂ ਸੀ ਜਦੋਂ ਉਹ ਅਕਾਲ ਪੁਰਖ ਸੁੰਨ ਸਮਾਧ ਲਗਾ ਕੇ ਬੈਠਾ ਸੀ, ਅਤੇ ਕੀ ਹੋਇਆ? ਸੱਚੇ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਨੇ ਇੱਕ ਸਵਾਸ ਲਿਆ, ਸਵਾਸ ਜਿਵੇਂ ਆਪਾਂ ਲੈਂਦੇ ਅੰਦਰ ਸਵਾਸ ਜਾਂਦਾ ਬਾਹਰ ਸਵਾਸ ਆਉਂਦਾ, ਉਸੇ ਤਰ੍ਹਾਂ ਅਕਾਲ ਪੁਰਖ ਨੇ ਇੱਕ ਸਵਾਸ ਲਿਆ, ਉਹਦੇ ਨਾਲ ਇਹ ਸਾਰੀ ਸ੍ਰਿਸ਼ਟੀ ਸਾਜ ਦਿੱਤੀ, ਅਤੇ ਕੀ ਹੋਇਆ? ਪਹਿਲ ਪੁਰੀਏ ਇਹਦੇ ਵਿੱਚ ਸੋਹਣੇ ਸੋਹਣੇ ਫੁੱਲ ਸੱਚੇ ਪਾਤਸ਼ਾਹ ਨੇ ਸਾਜ ਕੇ, ਅਤੇ ਫਿਰ ਕੀ ਕੀਤਾ? ਕ੍ਰਿਸ਼ਨਾ ਅਤੇ ਜਨਿਆਊ ਹਰ ਹਰ ਨਚੰਤੀ ਨੱਚਣਾ, ਫਿਰ ਜਿਵੇਂ ਕੱਠਪੁਤਲੀਆਂ ਨਚਾਉਣ ਵਾਲਾ ਕੱਠਪੁਤਲੀਆਂ ਨਚਾਉਂਦਾ ਨਾ, ਉਸੇ ਤਰ੍ਹਾਂ ਅਕਾਲ ਪੁਰਖ ਨੇ ਇਹ ਖੇਡ ਰਚੀ ਆ, ਉਹ ਵਾਰ ਵਾਰ ਸਾਨੂੰ ਇਹ ਜੰਮਣ ਮਰਨ ਦੇ ਗੇੜ ਦੇ ਵਿੱਚ ਪਾ ਕੇ ਸਾਨੂੰ ਨਚਾ ਕੇ ਵਹਿੰਦਾ ਵੀ ਇਹ ਕਿੱਥੇ ਕੁ ਖਲੋਂਦੇ ਨੇ ਕਿ ਨਹੀਂ ਖਲੋਂਦੇ, ਬਾਣੀ ਪੜ੍ਹਦੇ ਨੇ ਨਾਮ ਜਪਦੇ ਕਿ ਨਹੀਂ। ਜੇ ਨਾਮ ਜਪਦਾ ਕੋਈ ਉਹਦੇ ਉੱਤੇ ਉਹ ਕਿਰਪਾ ਕਰ ਦਿੰਦਾ ਤਾਂ ਫਿਰ ਵੀ ਉਹ ਇਗਜ਼ਾਮ ਲੈ ਕੇ ਦੇਖਦਾ, ਜਿਵੇਂ ਆਪਾਂ ਬੱਚਿਆਂ ਦੇ ਸਕੂਲਾਂ ਦੇ ਵਿੱਚ ਇਗਜ਼ਾਮ ਹੁੰਦੇ ਨੇ ਨਾ, ਸਾਡੇ ਸਾਰੇ ਅਸੀਂ ਇਸ ਕੰਮ ਦੇ ਵਿੱਚੋਂ ਦੀ ਨਿਕਲੇ ਹਾਂ। ਫਿਰ ਉਹ ਇਗਜ਼ਾਮ ਲੈ ਕੇ ਦੇਖਦਾ ਭਾਈ ਵੀ ਤੂੰ ਜੋ ਪੜ੍ਹਿਆ ਜੋ ਅੱਜ ਤੱਕ ਕੀਤਾ ਉਹਦੇ ਉੱਤੇ ਪਹਿਰਾ ਵੀ ਦਿੰਦਾ ਆ ਕਿ ਨਹੀਂ। ਫਿਰ ਉਹ ਟੁੰਬ ਕੇ ਜਦੋਂ ਦੇਖਦਾ ਫਿਰ ਪਤਾ ਲੱਗਦਾ ਕਿ ਵਾਕਿਆ ਹੀ ਇਹ ਬੰਦਾ ਇਸ ਜਗ੍ਹਾ ਦੇ ਉੱਤੇ ਜਿੱਥੇ ਆ ਕੇ ਖਲੋਤਾ ਜਾਂ ਜੋ ਇਹ ਮੁੱਖ ਤੋਂ ਕਹਿ ਰਿਹਾ ਉਹਦੇ ਉੱਤੇ ਪੂਰਾ ਹੈ ਕਿ ਨਹੀਂ ਹੈ। ਇਹ ਉਹ ਅਕਾਲ ਪੁਰਖ ਨੇ ਇਹ ਮਾਇਆ ਰਚੀ ਹੈ। ਪਹਿਲ ਪੁਰ ਸਾਬਰਾ ਅਥੋਨ ਪੁਰ ਸਦ ਮਰਾ ਅਸਗਾ ਅਸ ਉਸਗਾ ਹਰਕਾ ਨਾਚ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ। ਜਿਵੇਂ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਆਪੀ ਨੇ ਆਪ ਸਾਜਿਓ, ਕੀ ਕੀਤਾ ਉਹਨੇ? ਆਪਣਾ ਆਪ ਸਾਜਿਆ, ਆਪ ਹੀ ਨੇ ਰਚਿਓ ਨਾਓ, ਆਪ ਹੀ ਸਾਰਾ ਕੁਝ ਕੀਤਾ, ਦੋਈ ਕੁਦਰਤ ਸਾਜੀ ਹੈ। ਕਰਾਸਨ ਡਿੱਠੋ ਚਾਹੋ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈਸੈ ਜਿੰਦ ਕਵਾਓ, ਕਰ ਆਸਨ ਡਿੱਠੋ ਚਾਹੋ। ਕਹਿੰਦੇ ਉਹ ਆਪ ਹੀ ਜੀਵ ਪੈਦਾ ਕਰਦਾ ਅਤੇ ਆਪ ਹੀ ਲੈ ਕੇ ਚਲਿਆ ਜਾਂਦਾ। ਇਹ ਸ਼ਬਦ ਦੇ ਮੇਨ ਭਾਵ ਜੋ ਹੈ ਉਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਉਸ ਅਕਾਲ ਪੁਰਖ ਦੀ ਇਹ ਰਚਨਾ ਬਣਾਈ ਹੋਈ ਹੈ ਅਤੇ ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਆਪ ਵਰਤਦਾ ਹੈ। ਹਰੇਕ ਦੇ ਮੁੱਖ ਦੇ ਵਿੱਚ ਹਰੇਕ ਦੇ ਸਰੀਰ ਦੇ ਵਿੱਚ ਉਹ ਅਕਾਲ ਪੁਰਖ ਆਪ ਹੈ, ਪਰ ਸਾਡੀ ਵੇਖਣ ਵਾਲੀ ਨਜ਼ਰ ਹੋਣੀ ਚਾਹੀਦੀ ਹੈ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ

ਆਪਣੀਆਂ ਸਾਜੀਆਂ ਮਿਲ ਜਨਾਓ ਦੋਈ ਕੁਦਰ ਸਾਜੀਆਂ ਕਰਸ ਨਿਟੋ ਜਾਓ ਦਾਤਾ ਕਰਤਾ ਆਪ ਉਸਦੇ ਵਿਕਰੇ ਪਸਾਓ।

ਵਿਸਮਾਤ ਧਰਤੀ ਸਮਾਤ ਖਾਣੀ ਸਮਾਤ ਸਾਧ ਲੱਗੇ ਪ੍ਰਾਣ।

0: ਸਮਾ ਨੇੜੇ ਸਮਾ ਦੂਰ ਸਮਾ ਦੇਖੇ ਹਾਜ਼ਰਾ ਹਜ਼ੂਰ ਵੇਹੁੜਾ ਨੇਵ ਸਮਾਦ ਨਾਨਕ ਬੁਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ।

0: ਕਾਰਨ ਇੱਕ ਹੁੰਦਾ ਕਾਇ ਚਲੇ ਥਾਉ ਜਿਨ੍ਹਾਂ ਵੀ ਕਾਏ ਕਾਰ ਚਲ ਚਲ ਜੀਆਂ ਪੂਰੀਆਂ ਲੂ ਆਇਆ ਕਾਰ ਆਇਆ ਕਾਰ
1: ਓਏ ਜੇ ਆਖੇ ਸੋ ਤੂੰ ਹੈ ਜਾਣਾ ਤਨਾ ਪੀ ਤੇਰੀ ਸਾਰ ਨਾਨਕ ਭਗਤਾਂ ਪੁੱਖ ਸਲਾਣ ਸਚ ਨਾਮ ਆਧਾਰ ਸਦਾਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪਿਕ ਮਿਹਾਰ ਘੜ ਪਾਂਡੇ ਟਾਂ ਕੀਆਂ ਜਲਦੀ ਕਰੇ ਪੁਕਾਰ ਜਲ

ਸਤਿਗੁਰ ਕਰੇ ਨਾ ਪਾਇਓ, ਫਿਰ ਸਤਿਗੁਰ ਕਰੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾ ਸੁਣਾਇਆ, ਸਤਿਗੁਰ ਵੱਲੋਂ ਸਦਾ ਮੁਕਤਾ ਜਨ ਵਿੱਚੋਂ ਮੋਚਕਾਇਆ, ਉੱਤਮ ਵਿਚਾਰ ਜੀ ਨੂੰ ਸੱਚੇ ਸੁੱਖ ਪਲਾਇਆ, ਜਗ ਜੀਵਨ ਦਾਤਾ ਪਾਇਆ।

0: ਜਿਸ ਤੂੰ ਦੇ ਤਿਸ ਮਿਲੇ ਸਚ ਤਿਨੀ ਸਤ ਮਾਇਆ ਸਤਿਗੁਰੂ ਸਚ ਪਾਇਆ ਜਿਨ ਜਿਨ ਵਿੱਚ
1: ਜਿਨ ਕੇ ਹਿਰਦੇ
0: ਜਿਨ ਕੇ ਹਿਰਦੇ ਸਚ ਵਸਾਇਆ
1: ਮੂਰਖ
0: ਸਚ ਮਨ ਮੁਖੀ ਜਿਨ ਗਵਾਇਆ ਦੁਨੀਆਂ ਕਾਹੇ ਆਇਆ ਦੁਨੀਆਂ ਕਾਹੇ ਆਇਆ।

ਸਈਆਂ ਇਹ ਕਰੇ ਪਿਆਰ। ਧਰਮੀ ਧਰਮ ਕਰੇ ਗਵਾਵੇ, ਮੰਗੇ ਮੋਖ ਦੁਆਰ। ਜਤੀ ਸੁਧਾਵੇ ਜੁਗਤ ਨਾ ਜਾਣੇ, ਛੱਡ ਬੈਂ ਕਰਵਾਰ। ਸਭ ਕੋ ਪੂਰਾ ਆਪੇ ਹੋਵੇ, ਘਟ ਨਾ ਕੋਈ ਆਖੇ।

0: ਨਾ ਰੱਖੀ ਵਿਚਾਰੀਏ, ਉਹ ਚੱਲੀ ਸੋਗੀ ਮਾਰੀਏ, ਉਹ ਚੱਲੀ ਸੋਗੀ ਮਾਰੀਏ।
1: ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਉਦਾਈ ਦਾ ਖੇਲਾ ਸਗਲ ਜਗਤ।

0: ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੋ ਹਮਰੀ ਵਿਦਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇ ਰਾਵ।

ਭਾਈ ਸੱਚਾ ਸ਼ਬਦ ਸੱਚ ਕਮਾਵੈ, ਸੱਚੀ ਬਾਣੀ ਹਰ ਗੁਣ ਗਾਵੈ, ਨਿਜ ਕਰਵਾਸ ਅੰਮ੍ਰਿਤ ਪਦ ਪਾਵੈ, ਤਾਂ ਦਰ ਸੱਚ ਸੋਭਾ ਪਾਵੈ।

ਪ੍ਰਭਾਤੀ ਮਹੱਲਾ ਪਹਿਲਾ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਲੁਭਾਇਆ ਸੁਤ ਕੰਚਨ ਸਿਉ ਹਿਤ ਵਧਾਇਆ ਸਭ ਕਿਛ ਆਪਣਾ ਇੱਕ ਰਾਮ ਪਰਾਇਆ ਐਸਾ ਜਾਪ ਜਪੋ ਜਪ ਮਾਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਓ ਗੁਣ ਨਿਦਾਨ ਤੇਰਾ ਅੰਤ ਨਾ ਪਾਇਆ ਸਾ ਸ਼ਬਦ ਜੁਮਾਏ ਸਮਾਇਆ ਆਵਾਗਉਣ ਤੁਧ ਆਪ ਰਚਾਇਆ ਸੇਈ ਪਾਦਿਨ ਸਚਿਤ ਲਾਇਆ।

ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹਉਮੈ ਮਾਰ ਜੀਵਨ ਮੁਗਜਾ ਸ਼ਬਦ ਸੁਣਾਏ ਸੱਚੀ ਰਹਿਤ ਸੱਚਾ ਸੁਖ ਪਾਏ ਸੁਖਦਾਤਾ ਦੁਖ ਮੇਟਣ ਹਾਰਾ ਅਵਰਨਾ ਸੂਜਸ ਬੀਜੀ ਕਾਰਾ ਤਨ ਮਨ ਤਨ ਹਰਿ ਅੱਗੇ ਰਾਖਿਆ ਨਾਨਕ ਕਹਿ ਮਹਾਰਸ ਆਖਿਆ।

ਬਿਨ ਸਤਿਗੁਰ ਕੇ ਸੋ ਜੀ ਨਾਹੀ ਭਰਮੇ ਪੂਲਾ ਬੂਡ ਮਰੈ ਅੰਦਾ ਭਰਮਿਆ ਪਰਪਰ ਧੋਵੈ ਅੰਤਰ ਕੀ ਮਲ ਕਦੇ ਨਾ ਲਹੈ ਨਾਮ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ।

ਜਾ ਜਾ ਦੇਖਾ ਤਾ ਤੈ ਸੋਈ, ਬਿਨ ਸਤਿਗੁਰ ਪੇਟੇ ਮੁਕਤ ਨਾ ਹੋਈ। ਹਿਰਦੇ ਸੱਚ ਹੀ ਕਰਨੀ ਸਾਰ, ਹੋਰ ਸਭ ਪੰਡਤ

ਬਰਜ ਬਿਆਸ ਪੜਾਇਆ ਤਿਨ ਕਰ ਜਗ ਅਠਾਰਾਂ ਘਾਏ ਕਿਰਤਨ ਚਲੈ ਚਲਾਇਆ ਗਣ ਤਨ ਗਣੀ ਹੁਕਮ ਪਛਾਣਾ ਬੋਲੀ ਭਾਏ ਸੁਭਾਈ ਜੁਗ ਜੁਵਰਤੈ ਤੁਦੈ ਸਲਾਈ ਸਭ ਤੇਰੀ ਵਡਿਆਈ ਗੁਰਮੁਖ ਅਲਪ ਦਲੇਪ ਕਦੇ ਨਾ ਲਾਗੈ ਸਦਾ ਰਹੇ ਸਰਨਾਈ ਮਨਮੁਖ ਮੁਗਧ ਆਗੈ ਚੇਤੈ ਨਾਹੀ ਦੁਖ ਲਾਗੈ ਪਛਤਾਈ।

ਸੱਚ ਬੋਲੈ ਬੋਲਾਵੈ ਪਿਆਰੇ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮੈਂ ਪੁੰਚਾ ਹਰ ਰਸਿਆ ਕਿਆ ਪਵਨ ਮਨ ਭੀਜਾ ਪ੍ਰਣਵਤ ਨਾਨਕ ਵਰਨਾ ਦੂਜਾ ਪ੍ਰਭਾਤੀ ਮਹਲਾ ਪਹਿਲਾ ਰਾਮ ਨਾਮ ਜਪ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਏਕੋ ਰਵ ਰਹਿਆ ਸਭ ਠਾਈ ਅਵਰਨ ਦਿਸੈ ਕਿਸ ਪੂਜ ਚੜ੍ਹਾਈ ਰਹਾਉ ਮਨ ਤਨ ਆਗੈ ਜੀੜਾ ਤੁਧ ਪਾਸ ਜਿਉਂ ਭਾਵਿਆ ਤਿਉਂ ਰੱਖੋ ਅਰਦਾਸ ਸਾਜੇ ਵਾਹ ਰਸਨ ਰਸਾਏ ਗੁਰਮਤਿ ਛੂਟਸ ਪ੍ਰਭ ਸਰਨਾਏ ਕਰਮ ਧਰਮ ਪ੍ਰਮੇ ਰਹਿ ਕੀਏ ਨਾਮ ਵਡਾਈ ਸਿਰ ਕਰਮ ਕੀਏ ਸਤਿਗੁਰ ਕਹਿ ਬਸ ਚਾਰ ਪਦਾਰਥ ਤੀਨ ਸਮਾਏ ਕਿਰਤਾਰ ਸਤਿਗੁਰ ਦੀ ਏ ਮੁਕਤ ਤੇ ਆਨਾ ਹਰ ਪਦ ਚੀਨੈ ਭੈ ਪ੍ਰਧਾਨਾ ਮਨ ਤਨ ਸੀਤਲ ਗੁਰਬੂਝ ਬੁਝਾਏ ਪ੍ਰਭ ਨਿਵਾਜੈ ਕਿਨ ਕੀਮਤ ਪਾਈ ਕਉ ਨਾਨਕ ਗੁਰਬੂਝ ਬੁਝਾਏ ਨਾਮ

ਪਾਇਆ ਦੂਜਾ ਭਾਏ ਪਾਰ ਸਭੇਟਿਆਂ ਕੰਚਨ ਪਿਆ ਕੀਮਤ ਕਹੀ ਨਾ ਜਾਏ ਹਰ ਮੰਦਰ ਮੈਂ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਬਣ ਜੀਐ ਸੱਚਾ ਸਬਦਾ ਹੋਏ ਪ੍ਰਭਾਤੀ ਮਹੱਲਾ ਤੀਜਾ ਪੈ ਪਾਏ ਜਾਗੇ ਸੇ ਜਨ ਜਾਗਰਣ ਕਰੈ ਹਉ ਮੈਂ ਮਹਿਲ ਉਤਾਰੂ ਸਦਾ ਜਾਗੈ ਘਰੇ ਆਪਣੇ ਰਾਖੈ ਪੰਜ ਤਸਕਰ ਕਾਢੈ ਮਾਰੋ ਮਨ ਮੇਰੇ ਗੁਰਮੁਖ ਨਾਮ ਧਿਆਇਤ ਮਾਰ ਕਰ ਪਾਈਐ ਮਨ ਸੇਈ ਕਰਮ ਕਮਾਏ ਰਹਾਉ ਗੁਰਮੁਖ ਸਾਹਿਬ ਤੁਨੇ ਉਪਜੈ ਦੁਖੋ।

ਜੈ ਭਾਈ ਪਿਆਰ ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰ ਜੰਮੈ ਹੋਏ ਇੱਕ ਵਾਰ ਜਿਨਕੋ ਸਤਿਗੁਰੂ ਭੇਟਿਆ ਤਿੰਨਵਾਂ ਬਿੱਟੋਂ ਬਲ ਜਾਉਂ ਤਿਨਕੀ ਸੰਗਤ ਮਿਲ ਰਹਾਂ ਸੱਚੇ ਸੱਚ ਸਮਾਉਂ।

ਸਭ ਕੇ ਕਰਨਾ ਯੋਗ ਨਾਨਕ ਨਾਮ ਨ ਵਿਸਰੈ ਯੋਗ ਸ਼ਿਕਰੈ ਸੋਗ ਪ੍ਰਭਾ ਬਿਭਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤਬਣਤਾ ਚੁਗੈ ਚੋਗ ਅਨੰਦ ਸਿਉਂ ਯੋਗਤਾ ਉਰਜ ਪਰਿਓ

ਗੁਰੂ ਕਰ ਠੌਰ ਨ ਠਾਈ, ਜਿਸ ਨੂੰ ਪਏ ਗੋਬਿੰਦ ਦਿਆਲਾ, ਗੁਰ ਕਾ ਬਚਨ ਬਾਧਿਓ ਪਾਲਾ, ਕੋਟ ਮਦੇ ਕੋਈ ਸੰਤ ਦਿਖਾਇਆ, ਨਾਨਕ ਤਿਨ ਕਹਿ ਸੰਗਤ ਰਾਇਆ, ਜੇ ਭੂਵੈ ਭਾਗਤ ਦਰਸ਼ਨ ਪਾਈਆ, ਆਪ ਤਰੈ ਸਭ ਕਟੁੰਬ ਤਰਾਈਆ, ਰਹਾਉ ਦੂਜਾ ਪ੍ਰਭਾਤੀ ਮਾਲਾ ਪੰਜਵਾ, ਸਿਮਰਤ ਨਾਮ ਕਿਲਬਿਕ ਸਭ ਕਾਟੇ, ਧਰਮ ਰਾਏ ਕੇਕਾਗਰ ਫਾਟੇ, ਸਾਧ ਸੰਗ ਮਿਲ ਹਰ ਰਸ ਪਾਇਆ, ਪਾਰ ਨਿਦਮਾਏ ਸਮਾਇਆ, ਰਾਮ ਰਬਤ ਹਰ ਹਰ ਸੁਖ ਪਾਇਆ, ਤੇਰੇ ਦਰਸ਼ਨ ਤੇਰੇ ਦਾਸ ਚਰਨ ਸਰਨ ਆਇਆ, ਰਹਾਉ ਚੂਕਾ ਗਾਉਣ ਮਿਟਿਆ ਅੰਧਿਆਰ, ਗੁਰਦਿਕਲਾਇਆ ਮੁਖ ਦੁਆਰ, ਹਰ ਪ੍ਰੇਮ ਭਗਤ ਮਨ ਤਨ ਸਦਰਾਤਾ, ਪ੍ਰਭ ਜੈ ਨਾਇਆ ਤਬੀ ਜਾਤਾ, ਖਟਖਟੇ ਅੰਤਰ ਰਵਿਆ ਸੋਏ, ਤਿਸ ਬਿਨ ਬੀਜੋ ਨਾਹੀ ਕੋਏ, ਬੈਰ ਵਿਰੋਧ ਛੇਡੇ ਪੈ ਭਰਮਾ, ਪ੍ਰਭ ਪੁਨ ਆਤਮੈ ਕੀਨੇ ਧਰਮਾ, ਮਾਤ ਰੰਗ ਦੇ ਕਾਂਡੈ ਲਾਗਾ, ਜਨਮ ਜਨਮ ਕਾ ਟੂਟਾ ਗਾਂਡਾ, ਜਪ ਤਪ ਸੰਜਮ ਨਾਮ ਸੰਭਾਲਿਆ, ਆਪਣੇ ਠਾਕੁਰ ਨਦ ਨਿਹਾਲਿਆ, ਮੰਗਲ ਸੂ ਕਲਿਆਣ ਦਿਤਾਏ, ਜਾ ਸੇਵ ਗੋਪਾਲ ਗੁਸਾਈ, ਪ੍ਰਭ ਸੋ ਪ੍ਰਸੰਨ ਭਏ ਗੋਪਾਲ, ਜਨਮ ਜਨਮ ਕੇ ਮਿਟੇ ਬਿਤਾਲ,

ਉੱਚਾ ਪ੍ਰਪਤਾਨ ਹਰ ਜਨ ਲਾਵੈ ਸਹਿ ਧਿਆਨ ਦਾਸ ਦਾਸਨ ਕੀ ਬੰਸ਼ੋ ਧੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀ ਸਾਜਨ ਪ੍ਰਭਾਸਾ ਤੇਰਾ

ਤਵੀ ਨੇਚੈ ਤਰਨਾ ਪ੍ਰਭਾਤੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਪਾਈ ਖਾਲ ਖਲ ਖਲਕ ਮੈਂ ਖਾਲਕ ਪੂਰਿਓ ਸਭ ਟਾਈ ਰਾਉ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਨਾ ਕਿਛ ਪੋਚ ਮਾਟੀ ਕੇ ਭਾਂਡੇ ਨਾ ਕਿਛ ਪੋਚ ਕੁੰਭਾਰੇ ਸਭ ਮੈਂ ਸੱਚਾ ਏਕੋ ਸੋਈ ਤਿਸਕਾ ਕੀਆ ਸਭ ਕੁਛ ਹੋਈ ਹੁਕਮ ਪਛਾਣੈ ਸੋ ਏਕੋ ਜਾਣੈ ਬੰਦਾ ਕਹੀਆ ਸੋਈ ਅਲੋ ਅਲਖ ਨ ਜਾਏ ਲਖਿਆ ਗੁਰ ਗੌੜ ਦੀਨਾ ਮਿਠਾ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਡੀਟਾ ਪ੍ਰਭਾਤੀ ਬੀਦ ਤੇ ਬਕਾਓ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਏਕ

0: ਕਿਆ ਉਜੂ ਪਾ ਕੀਆ ਮੋਹ ਧੋਇਆ ਕਿਆ ਮੁਸੀਤ ਸਿਰ ਲਾਇਆ ਜੋ ਦਿਲ ਮੈਂ ਕਪਟ ਨਿਵਾਜ ਗੁਜ਼ਾਰੈ ਕਿਆ ਹਬ ਕਾਬੇ ਜਾਇਆ ਤੂੰ ਪਾਕ ਪਾਕ ਨਹੀਂ ਸੁਧ
1: ਸੁਣ ਸੰਦਿਆ ਤੇਰੀ ਦੇਵ ਦੇਵਾ ਕਰਿਆ ਦਾ ਬਦਲਾ ਸਮਾਏ ਸਿੱਧ ਸਮਾਧਿ ਅੰਤ ਨਹੀਂ ਪਾਇਆ ਲਾਗ ਰਹੇ ਸਰਣ ਆਏ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਿਗੁਰੂ ਪੂਜੋ ਭਾਈ ਠਾਡਾ ਬ੍ਰਹਮਾ ਨਿਗਮ ਵਿਚਾਰੇ ਅਲਖਣ ਲਖਣ ਲਖਿਆ ਜਾਏ ਰਹਾਉ ਤਤ ਤੇਲ ਨਾਮ ਕੀ ਬਾਤੀ ਦੀਪਕ ਦੇਵ ਜੇ ਆਰਾ ਜੋਤ ਲਾਇ ਜਗਦੀਸ਼ ਜਗਾਇਆ ਪੂਜੇ ਪੂਜਨ ਹਾਰਾ ਪੰਚੇ ਸ਼ਬਦ ਨਾਥ ਵਾਜੇ ਸੰਗੇ ਸਾਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਣੀ ਬਾਣੀ ਪ੍ਰਭਾਤੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਮਨ ਕੀ ਬਿਰਤਾ ਮਨ ਹੀ ਜਾਣੈ ਕਹਿ ਬੂਝ ਲਿਆ ਅੱਗੇ ਕਹੀਏ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਾਹੀਏ ਬੇਦੀਏ ਲੇ ਗੋਪਾਲ ਗੁਸਾਈ ਮੇਰਾ ਪ੍ਰਭ ਅਸਰ ਬੈਠਾਈ ਰਹਾਉ ਮਾਨੇ ਹਾਟ ਮਾਨੇ ਪਾਠ ਮਾਨੇ ਹੈ ਪਾਸਾਰੀ ਮਾਨੇ ਬਾਸਾ ਨਾ ਬਾਸੇ ਨਾ ਨ ਪੇਦੀ ਭਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਹੈ ਮਨ ਦਾਤਾ ਦੁਬਦਾ ਸਹਿ ਸੁਮਾਨੀ ਲੋਭ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਦ ਵਿਚਾਰ ਜੋ ਜਨ ਜਾਣ ਭਜੈ ਪਰਖੋਤਮ ਤਾਚੀ ਅਵਗਤ ਬਾਣੀ ਨਾਮਾ ਕਹੈ ਜਗ ਜੀਵਨ ਪਾਇਆ ਹਿਰਦੇ ਅਲਖ ਵਿਡਾਣੀ ਪ੍ਰਭਾਤੀ ਆਦਿ ਜੁਗਾਦ ਜੁਗਾ ਜੁਗ ਜੁਗ ਤਾਕਾ ਅੰਤ ਨ ਜਾਣਿਆ ਸੰਨਿਰੰਤਰ ਰਾਮ ਰਹਿਆ ਰਵੈ ਸਾਰੂ ਬਖਾਨਿਆ

ਲੈ ਮੂਰਖ ਨੀਲਾਜਰੇ। ਰਾਮ ਭਗਤ ਹੀ ਆਣ ਛੱਡ ਦੇ ਦਮਨ ਕੁਮਾਨ, ਨਾਨਕ ਜਨ ਇਹ ਬਖਾਨ ਜਗ ਮੈਂ ਬਿਰਾਜਰੇ ਓਂਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਹੰ ਗੁਰਪ੍ਰਸਾਦ। ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ। ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਿਰ ਪਕੜ ਸਮਾਦੰਗ ਮੁਖ ਝੂਠ ਪਭੋਕੜ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟਗੇ ਦੋ ਧੋਤੀ ਗਸਰ ਪਾਟਗੇ ਦੇ ਜਾਣਸ ਬ੍ਰਹਮੰ ਕਰਮੰ ਸਫੋਕ ਨਿਸ਼ਚੈ ਕਰਮੰ ਕਹੋ ਨਾਨਕ ਨਿਸ਼ਚੋ ਦਿਆਵੈ ਬਿਨ ਸਤਿਗੁਰੂ ਵਾਟ ਨ ਪਾਵੈ ਨਿਫਲੰਗਤਾ ਸੁਜਾਵ ਜਨਮ ਸੁਜਾਵ ਦਿਨ ਬਿਆਨ ਨ ਬਿੰਦਤੇ ਸਾਗਰੰਗ ਸੰਸਾਰ ਸੇ ਗੁਰੂ ਪ੍ਰਸਾਦੀ ਤਰੈ ਕੈ ਕਰਨ ਕਰਨ ਸਮਰਤ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸੈ ਜਿਨ ਗੁਰ ਰੱਖੀ ਤਾਰ ਜੋਗ ਸ਼ਬਦੰ ਬਿਆਨ ਸ਼ਬਦੰ ਬੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਏਕ ਸ਼ਬਦੰ ਦੇ ਕੋ ਜਾਣੈ ਵੇਹੁ ਨਾਨਕ ਤਾ ਕੋ ਦਾਸ ਹੈ ਸੋਇ ਨਿਰੰਜਨ ਦੇਉ ਏਕ ਕ੍ਰਿਸ਼ਨ ਸਰਬ ਏਕ ਪ੍ਰਿਸ਼ਨਤਾ ਸਰਬ ਦੇਵਾ ਦੇਵ ਦੇਵਾ ਤੈ ਆਤਮਾ ਆਤਮ ਸ੍ਰੀ ਵਾਸਦੇਵ ਸੇ ਜੇ ਕੋਈ ਜਾਣਸ ਭੇਵ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ। ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਏਕ ਓਂਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭ ਹੰ ਗੁਰਪ੍ਰਸਾਦ। ਕਤੰ ਸੁਨਾਤਾ ਕੰ ਸਵਿਦਾ ਕੰ ਸੁਬਿਨਤਾ ਬਿਨੋ ਸੁਤੈ ਕਤੰ ਸੁਪ੍ਰਾਤਮੀ ਤਿਹਿਤ ਬੰਧਵ ਕਤੰ ਸੰਮੋਹ ਮਾਇਆ ਮੋਹ ਕੁਟੁੰਬਤੇ ਕਤੰ ਸਪਰਮੋਹਨੀ ਰੂਪੰ ਪੇਖੰ ਤੇ ਤਿਆਗੰ ਕ੍ਰੋਧ ਰਹੰਤ ਸੰਗ ਭਗਵਾਨ ਸਿਮਰਨ। ਨਾਨਕ ਲਬਧ ਹੰਗ ਅਚੁਤ ਤਣੈ ਤ੍ਰਿਗੰਤ ਮਾਤ ਪਿਤਾ ਸਨੇਕ ਤ੍ਰਿਗ ਸਿੰਘ ਪ੍ਰਾਤ ਬੰਧਵੈ ਤ੍ਰਿਗ ਸਿੰਘ ਮਾਤ ਵੈ ਬਿਣਤਾ ਬਿਲਾਸ ਸੁਤ ਹੈ ਤ੍ਰਿਗ ਸਿੰਘ ਗ੍ਰਹਿ ਹਰਥ ਕੈ ਸਾਧ ਸੁਨੇਹ ਸਤਿੰਗ ਸਖਿੰਗ ਭਗਤ ਵਸੰਤ ਨਾਨਕ ਬਥੰਤ ਬਲਨਗੇ ਵਰਦੰਤ ਜਰੂਆ ਹਤੰਤ ਮਾਇ ਆਤੰਤ ਆਸ ਆਸਥਿਤ ਭਵਨੰਗੇ ਗਣੰਤ ਸਵਾਸ ਭੈਨ ਧਰਮ ਅਤੰਤ ਮੋਹ ਰੂਪ ਦ੍ਰਿੜਵ ਦਿੰਗ ਤਤ ਆਸਰੰ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕਿਰਪਾ ਕਾਚ ਕੁਟੁੰਬ ਰਚਨ ਤੋਖੰਗ ਲੇਪਨੰਗ ਰਕਤ ਚਰਮਣ ਨਵੰਤ ਵਾਰ ਭੀਤ ਰੰਗ ਬਾਦ ਰੂਪੰਗ ਸੰਭਣ ਗੋਬਿੰਦ ਨਾਮ ਨਹਿ ਚੰਦ ਸਿਮਰੰਤ ਗਿਆਨੀ ਜਣੰਤ ਆਸਰੰ ਦ੍ਰਿੜਵ ਦੇ ਦੁਰੰਗ ਸਾ ਸਰ ਨਾਨਕ ਹਰ ਹਰੇ ਹਰ ਹਰੇ ਹਰ ਹਰੇ ਜਪੰਤ ਸੁਭੰਤ ਵੰਗ ਚੁਧ ਗੁਣੰਗ ਪੂਰੰਗ ਬੋਹ ਲੋ ਕਿਰਪਾਲ ਗੰਭੀਰੰਗ ਉਚਾ ਸਰਵਗੇ ਪਾਰਾ ਪ੍ਰਤਿਰਾ ਪ੍ਰਿਆ ਬਿਸਰਾਮ ਚਰਣ ਨਾਥ ਨਾਥ ਨਾਨਕ ਚਰਣ ਸਰਣ ਮਿਰਗੀ ਪੇਖੰਤ ਬਦੰਗੇ ਪ੍ਰਹਰ ਪਰ ਹਰੇ ਨੇ ਲਖ ਅਵਧ ਹੈ ਆਹੋ ਜਸਰ ਖੰਤ ਰਖੇਨ ਗੋਪਾਲੈ ਨਾਨਕ ਰੂਮ ਨਾਛੀ ਦੇਤੇ ਬੋ ਯਤਨ ਕਰਤਾ ਬਲਵੰਤ ਕਾਰੀ ਸਵੰਤ ਸੂਰ ਚਤੁ ਦਸ ਵਿਖਮ ਥਾਨ ਬਸੰਤ ਉਚਨ ਸੁਵਿਸਰੰਤ ਸਵ ਮਰਨ ਕੁਦਾਂਚ ਹੁਅੰਤ ਆਗਿਆ ਭਗਵਾਨ ਭਗਵਾਨ ਪੁਰਖ ਨਾਨਕ ਕੀਟੀ ਸਾਸ ਅਕਰਖਤੇ ਸ਼ਬਦਨ ਗਤੰ ਹਿਤੰ ਮਾਇਆ ਕੀਰਤੰ ਕਲੀ ਕਰਮ ਕੀਰਤੇ ਆ ਮਿਟੰ ਤਤਰਾਗਤ ਭਰਮ ਮੋਹੰ ਭਗਵਾਨ ਰਮਨੰਗ ਸਰਵਤਰ ਥਾਣੰ ਦ੍ਰਿਸ਼ਟਾਤ ਦ੍ਰਿਸ਼ਟਾਤ ਤੁੰਗ ਅਮੋਕ ਦਰਸ਼ਨੰ ਬਸੰਤ ਸਾਧ ਸਰਸਨ ਹਰ ਹਰ ਹਰ ਹਰੇ ਨਾਨਕ ਪ੍ਰੇਮ ਅਜਾਬ ਜਪਣਾ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਰਨ ਖਤਰ ਗਗਨ ਘਟੰਤ ਬਸਦਾ ਗਿਰ ਤਰ ਸਖੰਡੰਗੀ ਘਟੰਤ ਬੱਲਲਨਾ ਸੁਤ ਪ੍ਰਾਤ ਹਿਤੰ ਘਟੰਤ ਲੈਨ ਕਣਕ ਮਾਨਕ ਮਾਇਆ ਸਵ ਰੂਪੰਗੇ ਨੈ ਘਟੰਤ ਕੇਵਲ ਗੋਪਾਲ ਚੋਤ ਸਰਮ ਸਾਧ ਸਾ ਨਾਨਕ ਸਾਧ ਸਜਣਾ ਨੈ ਬਿਲੰਬ ਧਰਮੰਗ ਬਿਲੰਬ ਪਾਪੰਗ ਦ੍ਰਿੜੰਤ ਬਨਾਮੰਗ ਤਜੰਤ ਤਲਉਧੰਗ ਸਰਮ ਸੰਤੰ ਕਿਲਵਖ ਨਾਸੰਗ ਪ੍ਰਾਪਤੰਗ ਧਰਮ ਲਖਣੈ ਨਾਨਕ ਜੇ ਸੋ ਪ੍ਰਸੰਨ ਮਾਧਵ ਹੈ ਸੈ ਮਿਰਤ ਮੋਹੰਗ ਚਤ ਵਿਣਤਾ ਬਿਨੋਤਸਾਹ ਜੋਬਣ ਬੈ ਕਰਮ ਕਨਕ ਕੁੰਡਲੈ ਵਿਚਿਤ੍ਰ ਮੰਦਰ ਸੁਭਨ ਸੁਤ ਵੈ ਵਸਤਰ ਅਤੰਤ ਮਾਇਆ ਵੈ ਵਿਆਪਤੰਗ ਹੇ ਅਚੁਤ ਸਰਨ ਸੰਤ ਨਾਨਕ ਹੇ ਭੋ ਭਗਵਾਨ ਨੇ ਮੈਂ ਜਨਮੰਗਤਾ ਮਰਨੰਗ ਹਰਕੰਗਤਾ ਸੋਗੰਗ ਸਵੋਗੰਗਤਾ ਰੋਗੰਗ ਊਚੰਗਤਾ ਨੀਚੰਗ ਨਾਨਾ ਸੁਮੂਚੰਗ ਰਾਜੰਗਤਾ ਮਾਨਕ ਮਾਨਕਤਾ ਹਿਨ ਪ੍ਰਵਿਰਤ ਮਾਰਗ ਵਰਤੰਤ ਵਿਨਾਸੰ
गोविंद भजन सात संगे नस्त्रंग नानक भगवंत भजन आसन कृपंत हरिंग मत तत् ज्ञान गे बख्शी जब सबदा कुशल थानगे बसंत रखे त्याग मानु शीतलंग शीतलंग दृढ़ दृढ़ संत ज्ञान गे हंत जन्म हर दर्श लीना बजंत नानक शब्द बिना कहंत बेदा गुणंत गुणिया सुनंत बाला बोबित प्रकार दृढ़ंत सुविद्या हर कृपाला नाम दान जा चंत नानक दैन हर गुरु गोपाला न चिंता मात पित भ्राता न चिंता कस लोक कह न चिंता बिनता सुत मित प्रवृत मय संबंधन दयालिक भगवान है सुपुरख नानक सर्व जी प्रपाल कह अनंत वतंग अनंत चेतंग अनंत आसा बहुत प्रकारंगे अनंत हितंगे अहंग बदंगे परम आया मलंगे कारम फिर अंत जोन अनेक जठरा नह सिमरंत मलीन बुद्धिंगे हे गोविंद करत मया नानक पद उदाहरण सत्संग मैं गिरंत गिर पतत पातालंग जलंत दै दीप स्वतर है बहंत गह तुंग त्रुगंग त्रुंगंग दुखंत ग्रह चिंता जन्मंगता मरण अणक सातंग न सिद्धते नानक अस्तंभंग अस्तंभंग अस्तंभंग शब सासन घोर दुखंग जन्म भद्र द्रमा विख्यादंग मृटंग सगल समरंत हर नाम नानक जैसे पाव कास्त पसम करोत अंधकार समरंत प्रकाशंग गुण रामंत अगर खंडन रिद बसंत भय पीद दुत कर्म करत महा निर्मल जन्म मरण रहंत स्रोत सुख समोह दर्शन शरण जोगंग संत प्रे नानक सो भगवान खेम क्रोत पासंग क्रोत अग्रिण वै निरासंग आसपूर्ण है निर्धन पहंग तनवंत है रोगिंग रोखंडन है भगंत भगतंग भगत दानव राम नाम गुण कीर्तन है पार ब्रह्म पुरखदाता है नान गुरु सेवा कि लभते उधरंग धरंग धारण निर्धरंग धन नाम नर हर नाथ नाथ गोविंद गोबे बलहीन बल केशव सर्वपूदयाल चोत दीन बंध उदमोद्र सर्वग पूर्ण पुरख भगवान भगत वत्सल करुणाम कटकट बसंत सुभाष देव पारण परमेश्वर जा चंद नानक कृपाल प्रसादंगे नह संत नह सरंत।

ਗੁਰਸਾਈ ਗ੍ਰਿਸ਼ਟ ਰੂਪੇਨ ਸਿਮਰਨ ਗੇ ਸਰਬਤਰ ਜੀਵਨ ਲਬਧੰ ਸੰਸੰਗੇ ਨਾਨਕੇ ਸਵਾਸਿਆ ਮਾਰਗ ਹਰਿ ਭਗਤਨ ਮਸਕੰ ਭਗਨੰਤ ਸੈਲੰਗੇ ਕੋ ਧਰਮ ਕੋ ਦਹੰ ਕੁਰਦਹੰ ਤੁਰੰਤ ਪਾਪਿ ਲਿਖੈ ਸਾਗਰ ਖੰਤ ਪਿੰਗੰ ਤਮ ਪ੍ਰਗਾ ਸੰਤ ਕੈ ਸਾਧ ਸੰਗਿਨ ਸਿਮਰੰਤ ਗੋਬਿੰਦ ਸਰਨ ਨਾਨਕ ਹਰਿ ਹਰਿ ਹਰਿ ਤਿਲੰਗ ਦਿਨੰਗੇ ਜਥਾ ਵਿਪਰਾ ਅਮਰਹੀਨੰਗ ਜਥਾ ਰਾਜਨ ਅਵਧਹੀਨੰਗੇ ਜਥਾ ਸੂਰਿਆ ਨਾਨਕ ਧਰਮਹੀਨੰਗ ਜਥਾ ਬਸੁਨੈ ਨਾ ਸਖਿੰਗ ਨਾ ਚਕਤਰੰਗ ਨਾ ਗਦਿਆ ਨਾ ਸਿਆਮੰਗੇ ਅਸਰਜ ਰੂਪੰਗੇ ਰਹੰਤ ਜਨਮੰਗੇ ਨੇਤ ਨਿਧ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦੈ ਬਸੰਤ ਸਾਦਰ ਹੰਤਰ ਚਤ ਬਜੰਤ ਨਾਨਕ ਭਾਗੀਆ ਉਦਿਆਨ ਬਸੰਤ ਸੰਸਾਰ ਸੰਬੰਧ ਸਤਿ ਬਿਖਮ ਸਥਾਨ ਮਨ ਮੋਹ ਮਦਰੰਗ ਮਹਾ ਸਾਧ ਪੰਜ ਤਸ ਕਰੈ ਹੀਤ ਪੋ ਪੈ ਭਰਮ ਭਰਮਣ ਅਹੰ ਫਾਂਸ ਤਿਖਣੈ ਪਠਣੈ ਪਾਵਕ ਤੋ ਸਾਧ ਖੋਲੰਗੇ ਗਮਤੀਰਣੈ ਲੰਘਣੈ ਭਸਾ ਸੰਗ ਪਾਲ ਨਾਨਕ ਹਰ ਸ਼ਰਨ ਸ਼ਰਨ ਉਦਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲੈ ਸਗਲੰਗ ਰੋਖੰਡਣੈ ਸਾਧ ਸੰਗਿਨ ਗੁਣੋ ਰਮਣ ਰੂਣ ਰਮੰਤ ਨਾਨਕ ਸਰਨ ਸੁਪੂਰਨ ਪਰਮੇਸ਼ਰੈ ਸਿਆਮਲੰਗ ਮਦਰ ਮਨੁਖ ਹਰਿਧਿਅੰਗੇ ਭੂਮ ਪੈ ਵੈਰਣੈ ਨਵੰਤ ਹੋਵੰਤ ਮਿਥਿਆ ਚੇਤਨ ਸੰਤ ਸੁਜਨੈ ਅਚੇਤ ਮੂੜਾ ਨਾ ਜਨੰਤ ਘਟੰਤ ਸਾਸਾ ਨਿਤ ਪ੍ਰਤੇ ਸਜੰਤ ਮਾਂ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸ ਤੇ ਚਰਚੰਤ ਪੁਰਖੈ ਕੁਟੁੰਬ ਲੀਲਾ ਅੰਤਿਆਸਾ ਵਿਖਿਆ ਵਿਨੋਦ ਭਰਮੰਤ ਭਰਮੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰੁਣਾ ਮੈ ਹੇ ਜੇ ਬਹਿ ਰਸ ਗੇ ਮਧੁਰ ਪ੍ਰੇਤ ਸਤ ਹੇ ਹਤੰਗ ਪਰਮ ਬਾਦੰਗ ਆਵਰਤ ਇਥੈ ਸੁਦਮਤ ਅਛਰੈ ਗੋਬਿੰਦ ਗੋ ਦਮੋਦਰ ਮਧ ਗਰਬੰਤ ਨਾਰੀ ਉਮਾ ਨਦ ਹੁਣ ਮਤੰ ਬਲਵੰਤ ਬਲਾਤਕਾਰ ਨੈ ਚਰਨ ਕਮਲ ਨੈ ਬਜੰਤਰਨ ਸਮਾਨ ਮ੍ਰਿਗ ਤ੍ਰਿਸ਼ਨ ਜਨਮ ਨੈ ਹੇ ਪਾਪਿਲਕਾ ਗ੍ਰਿਸ਼ਟੇ ਗੋਬਿੰਦ ਸਿਮਰਨ ਤੁਅੰ ਤਣੇ ਨਾਨਕ ਅਣਕ ਲਨਬਾਰ ਨਮੋ ਨਮੈ ਤੇ ਤ੍ਰਿਣੰਗ ਤਾਂ ਮੇਰੰਗ ਹਸੈ ਕੰਗ ਤਾਂ ਹਰਿੰਗੇ ਬੁੜੰਗ ਤਾਂ ਤਰਿੰਗੇ ਉਨੰਗ ਤਾਂ ਭਰਿੰਗ ਅੰਧਕਾਰ ਕੋਟ ਸੂਰ ਉਧਾਰੰਗੇ ਬਿਨਵੰਤ ਨਾਨਕ ਹਰੇ ਗੁਰਦੇ ਆਰੰਗ ਬ੍ਰਹਮਣੈ ਸੰਗ ਦ੍ਰਿਣੰਗ ਬ੍ਰਹਮ ਕਰਮ ਜੇ ਪੂਰਣੈ ਆਤਮ ਹਿਤੰ ਆਤਮਰਤੰਗ ਸੰਸਾਰ ਗਹੰਗ ਤੇ ਨਰ ਨਾਨਕ ਨੇ ਫੁਲੈ ਪਰ ਦਰਬ ਹਰਣੰਗ ਬਹੁ ਵਿਘਨ ਕਰਨੰਗ ਉਚਰਣੰਗ ਸਰਬ ਜੀ ਕੈ ਲੋ ਲਈ ਤਿਸਨੈ ਅਹ ਮਤ ਤ੍ਰਿਸ਼ਨਾ ਅਤ ਪਥ ਮਨ ਮਾਏ ਕਰਮ ਕਰਤ ਸੈ ਸੁਕਰੈ ਮਤੇ ਸਮੇ ਚਰਨ ਉਦਰਣ ਉਦਰਣ ਪੈਦ ਉਤਰੈ ਅਨੇਕ ਪਾਤਕ ਪਹਰਣ ਗੇ ਨਾਨਕ ਸਾਧ ਸੰਗਮ ਸੰਸੈ ਮਲ ਗਾਥਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਕਰਪੂ ਕਰਪੂਰ ਭਵ ਸੁਗੰਧਾ ਪਰਸ ਮਨੁਖ ਦਹੰਗ ਮਿਲੰਗ ਮਜਾ ਸੁਧਰ ਗੰਧਾ ਨਾਨਕ ਅਰਥ ਰਗਰ ਬੇਨ ਗਿਆ ਗਿਆਨ ਨੋ ਪਰਮਾਨੋ ਪਰ ਜਨਤਾ ਕਾ ਦੀਪ ਲੋਭ ਸਖੰਡਨੈ ਗਣੇਸ਼ ਨੈਣ ਭਰੇ ਨਾਨਕ ਬਿਨਾ ਸਾਧੂ ਨਾ ਸਿੱਧ ਤੇ ਜਾਨੋ ਸਤ ਹਵੰਤੋ ਮਰਨੋ ਦਿਸ਼ਟੇਨ ਮਿਥਿਆ ਕੀਰਤ ਸਾਥ ਚਲੰਥੋ ਭਣੰਤ ਨਾਨਕ ਸਾਧ ਸੰਗੇ ਨੇ ਮਾਇਆ ਚਿੱਤ ਪਰਮੇਨ ਇਸ ਤੇ ਮਿਤ੍ਰੇਕ ਬੰਧ ਵੈ ਲਬਧੰ ਸਾਧ ਸੰਗੇ ਨਾਨਕ ਸੁਖ ਸਤ ਸਥਾਨ ਗੋਪਾਲ ਭਜਨੰ ਮੈਲਾ ਗਰ ਸੰਗੇਨ ਨਿਮਖ ਬਿਰਖ ਚੰਦਨ ਕਟੇ ਬਸੰਤੋ ਬਾਸੋ ਨਾਨਕ ਅਹੰ ਬੁੱਧ ਨਾ ਬਹੁਤੇ ਗਾਥਾ ਕੁੰਭ ਗੋਪਾਲ ਖੀ ਕਥੰਗ ਮਥੰਗ ਮਾਨ ਮਰਦਨ ਹੈ ਕਹੰਤ ਪੰਚ ਸਤਰੇ ਨਾਨਕ ਹਰ ਬਾਣੇ ਪੂਰਨ ਬਚਨ ਸਾਹ ਸੁਖ ਪੰਥਾ ਲਹੰਤਾ ਵੜਕਰਮਣ ਰਹੰਤਾ ਜਨਮਰ ਨੇਨ ਰਮਣੰਗ ਨਾਨਕ ਹਰ ਕੀਰਤਨ ਪਤਰ ਪਰ ਜਿਨ ਝੜੀਂਗੇ ਨਹਿ ਜੜੀਂਗੇ ਪਿੜ ਸੰਗਤਾ ਨਾਮ ਬਿਹੂਨੀ ਮੁਖਤਾ ਨਾਨਕ ਬਹੰਤ ਜੁਣ ਬਸਰੋ ਰਹਿਣੇ ਭਾਵਣੀ ਸਾਹ ਸੰਗੇ ਲਬਧ ਹੈ ਲਬਧੰਗੇ ਵੜਭਾਗਨ ਹਰ ਨਾਮ ਗੁਣ ਰਮਣੰਗ ਨਾਨਕ ਸੰਸਾਰ ਸਾਗਰ ਨਹਿ ਵਿਆਪਤਨ ਗਾਥਾ ਗੁੜ ਪਾਰੰਗੇ ਸਮਝਣ ਗੁਰਲਾ ਜਨ ਸੰਸਾਰ ਕਾਂਪ ਤਜਨ ਨਾਨਕ ਗੋਬਿੰਦ ਰਮਣੰਗੇ ਸਤਸੰਗ ਬਸੁਮੰਤ੍ਰ ਸਾਧ ਬਚਨਾ ਕੂੜ ਦੋਸ਼ ਵਿਨਾਸਨ ਹਾਰ ਚਰਨ ਕਮਲ ਧਿਆਨਗੇ ਨਾਨਕ ਕੁਲ ਸਮੂਹ ਧਰਨ ਸੁੰਦਰ ਮੰਦਰ ਸਨ ਜੈਨ ਮਧ ਹਰਿ ਕੀਰਤਨ ਮੁਕਤੇ ਰਮਣ ਗੋਬਿੰਦ ਨਾਨਕ ਲਬਧੰਗ ਬੜ ਫਗਨ ਹਰ ਲਬਧੋ ਮਿੱਤਰ ਸੁਮਿਤੋ ਵਿਦਾਰਣ ਕਦਿਨਾ ਚਿੱਤੋ ਜਾਂ ਕਾ ਸਥੁਲ ਤੋਲੋ ਮਿੱਤੋ ਸੋਈ ਨਾਨਕ ਸਖਾ ਜੀ ਸੰਗ ਕੀਤੋ
अब जसंग मिटंत सतपुत्र है सिमरत अवरिदे गुरु मंत्रणाय प्रीतम भगवान चुत नानक संसार सागर नगरण तारणाय रमनंग विसरण गोबिंद जीवनंग हर नाम ध्यावना लभनंग साध संगे नानक हर पूर्ण को लिखना दसन बिहुण भयंग मंत्रंगारड़ी निवारंगे ब्याद ओ पाड़ने संतरंग नानक लभदंग करमना जत कत रमनंगे सरणंगे सर्वत्र जी नैन तथ लगनंग प्रेम नानक प्रसाद गुरु दर्शन चरणार बिंद मन विदते सिद्ध्यं सर्व कुशल न गाथा गवंत नानक भवेंगे भरा पुरबण शुभ बचन रमनंग गवनंग साध संगे ने उधरण संसार सागर नानक पुराण शास्त्र विचार एक कर नाम तारण कुल सुम सर्व उदारंगे वडभागी नानक उतारंगे सिमरण गोबिंद नामंगे उदरण कुल सुमुण लभदे साध संगे नानक वडभागी पेटंग दर्शन सर्व दोग त्याग त्यागे सर्व धर्म दृढ़ तृण लभधेन साध संगे नानक मस्तक लिखण होय हवन तो हरण परम संपूर्ण साधु साधु जनो नानक प्रीत कारण नानक वे प्रीत कारण सुखेन बैन रतन रचनंग कुसुम रंगण रोग सोभंग नानक सुख सुपण सुखेन बैन रतनंग रचनंग कुसुम रंगण रोग सोभोग नानक सुख न सुपने वाहिगुरु जी का खालसा वाहिगुरु जी।

0: Cool.
1: Boy.

0: ਪ੍ਰਾਨ
1: ਕਣਕ ਆਸਰ ਹੈ ਭਰਪੂਰ ਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਲ ਸੰਜ ਮਤ ਸਾਧਨ
0: ਨਿਮਕ ਨਿਮ ਕਰ ਸੀਰ ਕਟਾਵੇ
1: ਤੋਪੀ ਹਉਮੈ ਮੈਲ ਨ ਜਾਵੇ
0: ਹਰ ਕੇ ਨਾਮ ਸੰਸਰ ਕਛ ਨਾਹੀ
1: ਨਾਨਕ ਗੁਰਮੁਖ ਨਾਮ ਜਪਤ

0: ਕਾ ਵਰਨਾ ਜਾਮ ਸਕੋਏ।
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ,
0: ਹਰ ਕੋ ਨਾਮ ਜਪ ਨਿਰਮਲ ਕਰਮ,
1: ਸਗਲ ਕਿਰਿਆ ਮੈਂ ਉਤਮ ਕਿਰਿਆ,
0: ਸੰਗ ਧਰਮ ਮਲ ਹਿਰਿਆ,
1: ਸਗਲ ਉਦਮ ਮੈਂ ਉਦਮ ਬਾਣੀ
0: ਭਲਾ,
1: ਉਦਮ ਭਲਾ
0: ਨਾਮ ਜਪੋ ਜੀ ਸਦਾ,
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ।

0: ਵਿਰਧ
1: ਭਇਆ ਉਪਰ ਸਾਖ ਸੈਨ
0: ਮੁਖ ਭਇਆਉ ਬੈਠ ਪੋ ਦੈਨ
1: ਇਹ ਨਿਰਗੁਣ ਗਣ ਕਛੂ ਨ ਬੁਝੈ
0: ਬਖਸ਼ ਲਿਓ ਤੋ ਨਾਨਕ ਸੀਜੈ
1: ਜੇ ਪ੍ਰਸਾਦਾ ਉਪਰ ਸੁਖ ਬਸੈ
0: ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ
1: ਜੇ ਪ੍ਰਸਾਦ ਪੀਵੈ ਸੀਤਲ ਜਲਾ
0: ਸੁਖਦਾਈ ਪਵਨ ਪਾਵਕਾ ਮੂਲਾ
1: ਜੇ ਪ੍ਰਸਾਦ ਭੋਗੈ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਬਸਾ
1: ਸਗ ਅਤੀਨੇ ਹਸਤ ਪਕਾ ਕਰਨਿਤ ਰਸਨਾ
0: ਕਿਸੇ ਤਿਆਗ

0: ਤੁਮਰੀ ਕਿਰਪਾ ਤਰੇ,
1: ਸੰਗ ਸਹਾਈ ਸੋ ਆਵੈ ਨਾ ਚੀਤ,
0: ਜੋ ਬਰਾਈ ਤਾਂ ਸਿਉ ਪ੍ਰੀਤ,
1: ਬਲਵਾ ਕੇ ਗ੍ਰਹਿ ਭੀਤਰ ਬਸੈ,
0: ਅਨੰਤ ਕੇਲ ਮਾਇਆ ਰੰਗ ਰਸੈ,
1: ਦ੍ਰਿੜ ਕਰ ਮਾਨੇ ਮਨੇ ਪ੍ਰਤੀਤ,
0: ਕਾਰਣੇ ਆਵੇ ਮੂੜੇ ਚੀਤ,
1: ਬੈਰ ਵਿਰੋਧ ਕਾਮ ਕ੍ਰੋਧ ਮੋਹ,
0: ਝੂਠ ਬਕਾਰ ਮਹਾ ਲੋਭ ਤ੍ਰੋਹ,
1: ਯਾਹੂ ਜੁਗਤ ਬਿਹਾਨੇ ਕਈ ਜਨਮ,
0: ਨਾਨਕ ਰਾਖ ਲਿਓ ਆਪਣ ਕਰ ਕਰਮ,
1: ਤੂੰ ਠਾਕੁਰ ਤੂੰ ਪੈਰ ਦਾਸ,
0: ਜੀਓ ਪਿੰਡ ਸਭ ਤੇਰੀ ਰਾਸ,
1: ਤੂੰ ਮਾਤ ਪਿਤਾ ਅੰਬਾਰਿਕ ਤੇਰੇ।

0: ਹੈ
1: ਗੁਰ ਪ੍ਰਸਾਦ ਨਾਨਕ ਜਸ ਕਹੈ
0: ਜੇ ਪ੍ਰਸਾਦ ਸੁਨੇਹ ਕਰ ਨਾਦ
1: ਜੇ ਪ੍ਰਸਾਦ ਪੇਖੇ ਬਸਮਾਦ
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਹਿਜੇ ਬਸਨਾ
0: ਜੇ ਪ੍ਰਸਾਦ ਹਸਤ ਕਰ ਚਲ ਹੈ
1: ਜੇ ਪ੍ਰਸਾਦ ਸੰਪੂਰਨ ਫਲੇ
0: ਜੇ ਪ੍ਰਸਾਦ ਪਰਮ ਗਤ ਪਾਵ ਹੈ
1: ਜੇ ਪ੍ਰਸਾਦ ਸੁਖ ਸਹਿਜੇ ਸਮਾਵੇ
0: ਐਸਾ ਪ੍ਰਭ ਤਿਆਗ ਅਵਰ ਕਤ ਲਗ ਹੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਜਿਸ ਪ੍ਰਾਪੋ ਮੂਲ ਨਾ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਰੇ ਮਨ ਮੂੜਤ ਤਾਂ ਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ
1: ਜਿਸੇ ਜਾਨ ਮਨ ਸਦਾ ਹਜੂਰੇ
0: ਜੇ ਪ੍ਰਸਾਦ

0: ਅੰਮ੍ਰਿਤ ਗੁਣ ਗਾਇਆ।
1: ਸਾਧ ਕੇ ਸੰਗ ਸਰਬ ਥਾਨ ਗਮ,
0: ਨਾਨਕ ਸਾਧ ਕੇ ਸੰਗ ਸਫਲ ਜਨਮ।
1: ਸਾਧ ਕੇ ਸੰਗ ਨਹੀਂ ਕਿਛ ਕਾਲ,
0: ਦਰਸ਼ਨ ਭੇਟ ਹੋਤ ਨਿਹਾਲ।
1: ਸਾਧ ਕੇ ਸੰਗ ਕਲੂਖਤ ਹਰੈ,
0: ਸਾਧ ਕੇ ਸੰਗ ਨਰਕ ਪਰ ਹਰੈ।

0: ਰਿਧ ਬਸੈ
1: ਨਾਨਕ ਉਦਰੇ ਸਾਧ ਸੁਨ ਰਸੈ
0: ਸਾਧ ਕੈ ਸੰਗ ਸੁਨੋ ਹਰ ਨਾਮ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੈ ਸੰਗ ਨਾ ਮਨ ਤੇ ਬਿਸਰੈ
1: ਸਾਧ ਸੰਗ ਸਰ ਪਰ ਨਿਸਤਰੈ
0: ਸਾਧ ਕੈ ਸੰਗ ਲਗੈ ਪ੍ਰਭ ਮੀਠਾ
1: ਸਾਧੁ ਕੈ ਸੰਗ ਕਟ ਕਟ ਲੀਠਾ
0: ਸਾਧ ਸੰਗ ਪੈ ਆਗਿਆਕਾਰੀ
1: ਸਾਧ ਸੰਗਤ ਕਈ ਹਮ

0: ਸੇ ਜਨ ਭੈ
1: ਨਾਨਕ ਜਨ ਪ੍ਰਭ ਆਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ
1: ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕਾ ਕੀ ਸਭ ਉਪਰ ਮਯਾ
1: ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ
0: ਬ੍ਰਹਮ ਗਿਆਨੀ ਸਦਾ ਸਮਦਰਸੀ
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ

0: ਇੱਛਾ ਨਹੀਂ ਬਾਚੈ
1: ਕੇਵਲ ਭਗਤ ਕੀਨ ਸੰਗ ਰਾਚੈ
0: ਅੰਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਤ ਕਿਰਪਾ
0: ਆਪ ਦ੍ਰਿੜੈ ਅਵਰਾ ਨਾਮ ਜਪਾਵੈ
1: ਨਾਨਕ ਹੋ ਵੈਸ਼ਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ
1: ਜਿਸ ਭਗਤੀ ਕੀ ਮਤ ਉੱਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮਨ ਤਨ ਅਰਪੇ ਵਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਬਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
0: ਸੋ ਪੰਡਿਤ ਜੋ ਮਨ ਪਰ ਬੋਧੈ
1: ਰਾਮ ਨਾਮ ਅੰਤਰ ਮੈਂ ਸੋਧੈ
0: ਰਾਮ ਨਾਮ ਸਾਰਸ ਪੀਵੈ
1: ਉਸ ਪੰਡਿਤ ਕੇ ਅਪਦੇ

0: ਭਾਵੇ ਸਗਲੇ ਵਿਰਥਾਰੇ।
1: ਨਾਨਕ ਤਪੱਸਿਆ ਕਰੇ ਅਹੰਕਾਰ,
0: ਨਰਕ ਸਵਰਗ ਫਿਰ ਫਿਰ ਅਵਤਾਰ।
1: ਨਾਨਕ ਯਤਨ ਕਰ ਆਤਮ ਨਹੀਂ ਦਰਵੈ,
0: ਆਦਰ ਗੇ ਕੋ ਕੈਸੇ ਗਵੇ।
1: ਆਪਸ ਕੋ ਜੋ ਭਲਾ ਕਹਾਵੇ,
0: ਇਸੇ ਭਲਾਈ ਨਿਪਟ ਨਾ ਆਵੇ।
1: ਸਰਬ ਕੀ ਰੇਨ ਜਾ ਕਾ ਮਨ ਹੋਏ,
0: ਔਰ ਨਾਨਕ ਤਾਂ ਕੀ ਨਿਰਮਲ ਸੋਏ।
1: ਜਬ ਲਗ ਜਾਣੇ ਮੁਝ ਤੇ ਕਿਛ ਹੋਏ,
0: ਤਬ ਇਸ ਕੋ ਸੁਖ ਨਾਹੀ ਕੋਏ।
1: ਜਬ ਜਾਣੇ ਮੈਂ ਕਿਛ ਕਰਤਾ,
0: ਤਬ ਲਗ ਗਰਭ ਜੋਨ ਮੈਂ ਫਿਰਦਾ।
1: ਜਬ ਧਾਰੇ ਬੈਰੀ ਕੋ ਬੈਰੀ ਮੀਤ,
0: ਤਬ ਲਗ ਨੇਚਰ ਨਾਹੀ ਚੀਤ।
1: ਜਬ ਲਗ ਮੋਹ ਮਗਨ ਸੰਗ ਮਾਏ,
0: ਤਬ ਲਗ ਤਮਰਾਏ ਦੇਸ ਜਾਏ।
1: ਪ੍ਰਭ ਕਿਰਪਾ ਤੇ ਬੰਧਨ ਟੁੱਟੇ,
0: ਗੁਰ ਪ੍ਰਸਾਦ ਨਾਨਕ ਹੋ ਛੁਟੇ।
1: ਸੈਸ ਖਟੇਲਾ ਕੋਟ ਧਾਵੇ,
0: ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ।
1: ਨਾਨਕ ਭੋਗ ਵਿਖਿਆ ਕੇ ਕਰੇ,
0: ਨਾ ਤ੍ਰਿਪਤ ਆਵੇ ਖਪਖਾ ਮਰੇ।
1: ਬਿਨਾ ਸੰਤੋਖ ਨਹੀਂ ਕੋ ਰਾਜੇ,
0: ਸੁਭਨ ਮਨੋਰਥ ਮਿਰਥੇ ਸਭ ਕਾਜੇ।
1: ਨਾਮ ਰੰਗ ਸਰਬ ਸੁਖ ਹੋਏ,
0: ਬਟ ਭਾਗੇ ਕਿਸੇ ਪ੍ਰਾਪਤ ਹੋਏ।
1: ਕਰਨ ਕਰਾਵਣ ਆਪੇ ਆਪ,
0: ਸਦਾ ਸਦਾ ਨਾਨਕ ਹਰ ਜਾਪ।
1: ਕਰਨ ਕਰਾਵਣ ਕਰਨੇ ਹਾਰ,
0: ਇਸਕੇ ਹਾਥ ਕਹਾਂ ਵਿਚਾਰ।
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ,
0: ਆਪੇ ਆਪ ਆਪ।

0: ਮੈਂ ਆਪ ਸਮਾਇਆ।
1: ਸੋਧਿਤ ਸੋਧਿਤ ਸੋਧਿਤ ਸਿਜਿਆ,
0: ਗੁਰ ਪ੍ਰਸਾਦ ਦਾ ਸਭ ਬੁਝਿਆ,
1: ਜਬ ਦੇਖੋ ਤਬ ਸਭ ਕਿਛ ਮੂਲ,
0: ਨਾਨਕ ਸੋ ਸੁਖਮ ਸੋਈ ਅਸੂਲ,
1: ਨਾ ਕੇ ਜਨਮੈ ਨਹਿ ਕਿਛ ਮਰੈ,
0: ਆਪਣ ਚਲਤ ਆਪ ਹੀ ਕਰੇ,
1: ਆਵਨ ਜਾਵਨ ਦ੍ਰਿਸ਼ਟਾਂ ਅਨਦ੍ਰਿਸ਼ਟ,
0: ਧਾਰੀ ਧਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮਹਿ ਆਪ,
0: ਅਨਕ ਜੁਗਤ ਰਚ ਥਾਪ ਅਥਾਪ,
1: ਅਬਨਾਸੀ ਨਾਹੀ ਕਿਛ ਖੰਡ।

0: ਜਿਸ ਨੂੰ ਕਿਰਪਾ ਕਰੇ ਬੜ ਭਾਗੇ,
1: ਨਾਮ ਜਪਤ ਪਾਵੇ ਵਿਸਰਾਮ,
0: ਨਾਨਕ ਤਿਨ ਪੁਰਖੋ ਉੱਤਮ ਕਰ ਮਾਨ,
1: ਜੋ ਕਿਛੁ ਕਰੇ ਸੋ ਪ੍ਰਭ ਕੇ ਰੰਗ,
0: ਸਦਾ ਸਦਾ ਵਸੇ ਹਰ ਸੰਗ,
1: ਸਹਿਸ ਪਾਏ ਹੋਵੇ ਸੋ ਹੋਏ,
0: ਕਰਨੇ ਹਾਰ ਪਛਾਣੇ ਸੋਏ,
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
0: ਜਿਸ
1: ਤੇ ਉਪਜਿਤ ਸਮਾਹੇ ਸਮਾਏ,
0: ਸੁਖ ਨਦਾਨ ਉਹਨੂੰ

0: ਵਾਸਤੇ ਰਿਹਾ ਕੌਣ ਵਾਸਤਾ ਹੈ ਤੇਰੇ ਸੰਗ
1: ਰਾਮ ਕੇ ਹੋਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਾਸੇ ਤੀ ਕਰ ਜਾਏ
0: ਜਿਸ ਬਖਰ ਕੋ ਲੈਣ ਤੂੰ ਆਇਆ
1: ਰਾਮ।

0: ਹਰ
1: ਤਨ ਤਨ ਕਹੇ ਸਭ ਕੋਏ
0: ਮੁਖ ਉਜੜ ਹਰ ਦਰਗਹਿ ਸੋਏ
1: ਇਹੋ ਵਪਾਰ ਵੇਲਾ ਵਪਾਰ
0: ਨਾਨਕ ਤਾਕੇ ਸਦ ਬਲਿਹਾਰੇ
1: ਚਰਨ ਸਾਧ ਕੇ ਧੋਇ ਧੋਇ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੇ ਧੂਰ ਕਰੋ ਇਸਨਾਨ
0: ਸਾਧ ਉੱਪਰ ਜਾਈਏ ਕਰਵਾਨ
1: ਸਾਧ ਸੇਵੜ ਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅਨਕ ਵਿਘਨ ਤੇ ਸਾਧੂ ਰਾਖੇ
0: ਹਰ ਗੁਣ ਗਾਏ ਅੰਮ੍ਰਿਤ ਚਾਖੇ
1: ਓਠ

0: ਤਰਨਾ ਜਾਣੇ ਹੋਰ
1: ਅੰਦਰੂ ਮੰਗਲ ਸਾਜਾ ਕੈ
0: ਸਰਬ ਸੋਖ ਸੁਨਿਆਰ ਕਰਤਾ ਕੇ
1: ਰਾਜ ਮੈਂ ਰਾਜੋਗ ਮੈਂ ਜੋਗੀ
0: ਤਬ ਮੈਂ ਤਪੀਸਰ ਗ੍ਰਸਤ ਮੈਂ ਭੋਗੀ
1: ਧਿਆਏ ਧਿਆਏ ਪਾਤੇ ਸੁਖ ਪਾਇਆ
0: ਨਾਨਕ ਪੁਰ ਕਾ ਕਿਨੇ ਅੰਤ ਨਾ ਪਾਇਆ
1: ਜਾ ਕੇ ਲੀਲਾ ਕੀਮਤ ਨਾਹੇ
0: ਸਫਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕਾ ਜਾਣੇ ਪੂਤ
0: ਸਗਲ ਪਰੋਈ ਆਪਣੇ ਸੂਤ
1: ਸਮਤ ਗਿਆਨ ਧਿਆਨ ਜਿਨ

0: ਨਾਨਾ ਬਿਦ ਕਿਨੋ
1: ਬਿਸਥਾਰੇ
0: ਨਾਨਾ ਬਿਦ ਕਰ ਬੰਤ ਬਨਾਏ
1: ਆਪਣੀ ਕੀਮਤ ਆਪੇ ਪਾਏ
0: ਸਭ ਕਾ ਤਿਸਕੇ ਸਭ ਤਿਸਕੇ ਠਾਓ
1: ਜਬ ਜਬ ਜੀਵੇ ਨਾਨਕ ਹਰ ਨਾਮ
0: ਨਾਮ ਕੇ ਧਾਰੇ ਸਗਲੇ

0: ਸ਼ਬਦ ਸਾਸਾ ਪ੍ਰਭ ਭਗਤਾ
1: ਸੁਰਤ ਸਤ ਸਾਜਾ ਸੰਤਾ
0: ਬੁੱਧਨ ਹਰ ਕੋ ਸਾਸਾ ਪ੍ਰਭ ਬੁੱਧਨ ਹਰ ਕੋ ਸਤ ਪ੍ਰਭ ਸੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਰਿਧਿ ਜਨ ਮਾਨਿਆ
1: ਨਾਨਕ ਰਾਮ ਤਿਨ ਮੂਲ ਪਛਾਨਿਆ
0: ਜਾ ਕੇ ਰਿਧੇ ਵਿਸਵਾਸ ਪ੍ਰਭ ਆਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਪੈ ਤੇਨ ਪੋਹੇ ਬਸਾਨਾ
1: ਜਿਸ ਦੇ ਉਪਜੈ ਤਿਸ ਮਾਇ ਸਮਾਨਾ
0: ਵਸਤ ਮਾਹਿ ਦੇ ਵਸਤ ਗੜਾਈ
1: ਨਾ ਕੋ ਭਿੰਨ ਨਾ ਕਹਿ ਨਾ ਜਾਈ
0: ਬੂਝੇ ਬੂਝਣ ਹਾਰ ਵਿਵੇਕ
1: ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਨਿਰਮਲ ਅਲੀਤ
0: ਠਾਕੁਰ ਕੋ ਸੇਵਕ

0: ਕਾਕੇ ਦੇਸ ਮਾ ਸੁਖ ਹੋਏ
1: ਆਲਸ ਪਾਵੇ ਬਿੜ ਨਾ ਕੋਏ
0: ਜਿਨ ਚਾਖਿਆ ਸੇ ਜਾਂ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡਲਾਨੇ
0: ਸੋ ਪਰ ਪਰੇ ਪ੍ਰੇਮ ਰਸ ਰੰਗ
1: ਉਪਜੇ ਚਾਓ ਸਾਧ ਕੈ ਸੰਗ
0: ਪਰੇ ਸਾਨਾ ਸਭ ਤਿਆਗ
1: ਆਤਰ

0: ਪ੍ਰਭ ਕੇਵਲ ਤਨੀ
1: ਬੰਧ ਮੁਕਤ ਕੋ ਕਿਸ ਕੋ ਗਨੀ
0: ਜਬ ਵੇਖੇ ਹਰ ਅਗਮ ਅਪਾਰ
1: ਨਰਕ ਸੁਰਗ ਕੌਣ ਅਵਤਾਰ
0: ਜਬ ਨਿਰਗੁਣ ਪ੍ਰਸੈ ਸੁਪਾਏ
1: ਤਬ ਸਿਵ ਸਖਤ ਕੋ ਕਿਤ ਠਾਏ
0: ਜਬ ਆਪੇ ਆਪ ਆਪਣੀ ਜੋ ਤਰੈ
1: ਤਬ ਕੌਣ ਡਰ ਕਮਲ ਕਤ ਡਰੇ
0: ਆਪਣ ਚਲ ਤਾਪ ਕਰਨੇ ਹਾਰ
1: ਨਾਨਕ ਠਾਕਰ ਅਗਮੇ ਅਪਾਰ
0: ਅਵਿਨਾਸੀ ਸੁਖ ਆਪਣ ਆਸਨ
1: ਜਨ ਮਰਨ ਕੋ ਕਹਾ ਬਨਾਸਨ
0: ਜਬ ਪੂਰਨ ਕਰਤਾ ਪ੍ਰਸ ਹੋਏ ਜਬ ਅਭਗਾਤਾ ਗੋਚਰ ਪ੍ਰਭੇਕਾ
1: ਚਿੱਤਰ ਗੁਪਤ ਕੀ ਪੂਛ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਅਗਾਦੇ
1: ਕੌਣ ਛੁਟੇ ਕੌਣ ਬੰਧਨ ਵਾਦੇ
0: ਆਪਣ ਆਪ ਆਪਿਆ ਚਲ ਜਾ
1: ਨਾਨਕ ਆਪਣ ਰੂਪ ਆਪ ਹੀ ਅਪਰ ਜਾ
0: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
1: ਬਿਨ ਮੈਲ ਕਹੋ ਕਿਆ ਤੋਤਾ
0: ਜੈ ਨਿਰੰਜਨ ਰੰਕਾ ਨਿਰਵਾਨ
1: ਕੌਣ ਕੋ ਮਾਨ ਕੌਣ ਅਭਿਮਾਨ
0: ਜੈ ਸਰੂਪ ਕੇਵਲ ਜਾਦੀਸ
1: ਲਾਗਤ ਕੋ ਕੀਸ
0: ਜੈ ਜੋ ਸਰੂਪ ਜੋ ਸੰਗ ਸਮਾਵੇ
1: ਕਿਸੇ ਪੂਕਣ ਤ੍ਰਿਵਤਾਵੇ
0: ਕਰਨ ਕਰ ਅਵਨ ਕਰਨੇ ਹਾਰ
1: ਨਾਨਕ ਕਰਤੇ ਕਾ ਨਾਹੀ ਸਮਾਰ
0: ਜਬ ਆਪਣੀ ਸੋਭਾ ਆਪਣ ਸੰਗ ਬਨਾਈ
1: ਤਬ ਕਵਨ ਮਾਏ ਬਾ ਮਿੱਤਰ ਸੁਤ ਪਾਈ
0: ਜੈ ਸਰਬ ਕਲਾ ਪੇ ਪਰਬੀਨ
1: ਜੈ ਲੇਖ ਤੇਵ ਕਹਾਂ ਕੋ ਚੀਨ
0: ਜਬ ਆਪਣ ਆਪ ਪੁਰ ਧਾਰੇ
1: ਸਗਨ ਸਗਨ ਕਹਾਂ ਵਿਚਾਰੇ
0: ਜੈ ਆਪਣ ਊਚ ਆਪਣ ਆਪ ਨੀਰਾ
1: ਕੌਣ ਠਾਕਰ ਕੌਣ ਕਹੀਏ ਚੇਰਾ
0: ਬਿਸਮਨ ਬਿਸਮਰ ਹੈ ਬਿਸਮਾਦ
1: ਆਪਣੀ ਗਤ ਜਾਣੋ ਆਪ
0: ਜੈ ਅਸਲ ਅਸ਼ੇਦ ਭੇਦ ਸਮਾਇਆ
1: ਕਿਸੇ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ ਜਹ ਏਕ ਏਕ ਭਗਵੰਤਾ
1: ਚਿਤ ਕਿਸ ਲਾਗੇ ਚਿੰਤਾ
0: ਜਹ ਆਪਨ ਆਪ ਆਪ ਤਿਆਰਾ
1: ਕੌਣ ਕਥੇ ਕੌਣ ਸੁਣਨੇ ਹਾਰਾ
0: ਬਹੁ ਬੇਅੰਤ ਉਚਤੇ ਉਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜਹ ਆਪ ਰਚੋ ਪਰ ਪੰਚ ਆਕਾਰ

0: ਜਾਤਿ ਭਾਵਤਾ ਸਿਸ ਤੋ ਪਾਏ
1: ਆਪਣੇ ਭਾਣੇ ਲੈ ਸਮਾਏ
0: ਤਿਮ ਤੇ ਪਹਿਨੇ ਕਿਛ ਹੋਏ
1: ਆਪਣੇ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੋ ਆਪ ਜਾਏ
1: ਸਤਿ ਨਾਮ ਸੋਈ ਜਨ ਪਾਏ
0: ਸੋ

तीता जावे कहा को जाए जी की जुगत जाखे सब हाथ गुण दान बेअंत पार।

0: ਨਿਰਭਉ ਜਪੈ ਸਗਲ ਪਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ
1: ਨਾਮ ਜਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੇ ਅਹੰਕਾਰ
1: ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰ ਸੂਰਾ
1: ਨਾਨਕ ਤਾਂ ਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ
1: ਦਰਸ਼ਨ ਪੇਖਤ ਉਦਰ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਾ ਰੂਪ
0: ਤਾਂ ਸੇਵਾ ਸੇਵਕ ਪਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ

0: ਤਿੰਨ ਦੇਖਿਆ ਜਿਸ ਆਪ ਦਿਖਾਏ
1: ਨਾਨਕ ਨਿੰਜਨ ਸੋਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਕਟ ਵਿਆਪ ਰਿਹਾ ਭਗਵੰਤ
0: ਤਨ ਮਾਹੇ ਆਕਾਸ ਪਿਆਲ
1: ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਕੌਣ ਪਾਣੇ ਬੈ ਸੰਤਰ ਮਾਹੇ
1: ਚਾਰ ਘੁੰਡ ਦੇ ਤਿਸੇ ਸਮਾਏ
0: ਤਿਸ ਤੇ ਪੈ ਨਹੀਂ ਕੋਠਾ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ
1: ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲ ਨਾ ਕਭੂ ਡੋਲੇ।

0: ਜੋ ਕਿਸ ਕਹਿਣਾ ਸੋ ਆਪੇ ਕਹੇ,
1: ਆਗਿਆ ਆਵੇ ਆਗਿਆ ਜਾਏ,
0: ਨਾਨਕ ਜਾ ਪਾਵੇ ਤਾਂ ਲਏ ਸਮਾਏ,
1: ਇਸ ਤੇ ਹੋਏ ਸੋ ਨਾਹੀਂ ਬੁਰਾ,
0: ਬੁਰੇ ਕਹੂੰ ਕਿਨੇ ਕਛ ਕਰਾਂ,
1: ਆਪ ਲਾ ਕਰ ਤੂੰ ਤਤ ਨਿੱਕੀ,
0: ਆਪੇ ਜਾਣੇ ਆਪਣੇ ਜੀ ਕੀ,
1: ਆਪ ਸਾਥ ਧਾਰੀ ਸਭ ਸਾਚ,
0: ਪੋਤ ਪੋਤ ਆਪਣ ਸੰਗ ਰਾਚ,
1: ਤਾਂ ਕੀ ਗਤ ਮਿਤ ਕਹੀ ਨਾ ਜਾਏ,
0: ਦੂਸਰ ਹੋਏ ਤਾਂ ਸੋ ਜੀ ਪਾਏ,
1: ਜਿਸ ਕਾ ਕੀਆ ਸਾ ਪ੍ਰਵਾਨ,
0: ਸਾਧ ਨਾਨਕੇ ਹੋ ਜਾਣ,
1: ਜੋ ਜਾਣੇ ਤੇ ਸਦਾ ਸੁਖ ਹੋਏ,
0: ਆਪ ਮਲਾਏ ਲੈ ਪ੍ਰਭ ਸੋਏ,
1: ਉਹ ਧਨਵੰਤ ਕੁਲਵੰਤ ਪਤਵੰਤ,
0: ਜੀਵਨ ਮੁਕਤ ਜਿਸ ਰਿਦੇ ਭਗਵੰਤ,
1: ਧਨ ਧਨ ਧਨ ਜਨ ਆਇਆ,
0: ਜਿਸ ਪ੍ਰਸਾਦ ਸਭ ਜਗਤ ਤਰਾਇਆ।

0: ਅਨਾਦ ਵਾਜੈ
1: ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ
0: ਪ੍ਰਗਟੇ ਗੋਪਾਲ ਮਹੰਤ ਕੈ ਮਾਥੇ
1: ਨਾਨਕ ਉਦਰੇ ਤਿਨ ਕੇ ਸਾਥੇ
0: ਸੰਜੋ ਸੁਨਸਾਨੀ ਆਏ
1: ਕਰ ਕਿਰਪਾ ਪ੍ਰਭਾ ਮਲਾਏ
0: ਮਿਟ ਗਏ ਬੈਰ ਪੈ ਸਵਰੀਨ
1: ਅਮਰਤ ਨਾਮ ਸਾਧ ਸੰਗ ਲੈਨ
0: ਸੋ ਪ੍ਰਸੰਨ ਪਏ ਗੁਰਦੇਵ
1: ਹੋਈ ਸੇਵਰ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਤੇ
1: ਰਾਮ ਨਾਮ ਸੁਣ ਰਸਨਾ ਕਹਤੇ
0: ਕਰ ਪ੍ਰਸਾਦ ਦਿਆ ਪ੍ਰਭ ਤਾਰੀ
1: ਨਾਨਕ ਨੀ ਵੇਖੇ ਪਹਮਾਰੀ
0: ਪ੍ਰਭ ਕੀ ਉਸਤ ਕਰੋ ਸੰਤ ਮੀਤ
1: ਸਾਵਧਾਨ ਅਕਾਗਰ ਚੀਤ
0: ਸੁਖ ਮਨੀ ਸਹਿਜ ਗੋਬਿੰਦ ਗੋ ਨਾਮ
1: ਜਿਸ ਮਨ ਬਸੇ ਸੋ ਹੋ ਤਨ ਦਾਨ
0: ਸਭ ਇੱਛਾ ਤਾ ਕੀ ਪੂਰਨ ਹੋਏ
1: ਵਰਦਾਨ ਪੁਰਖ ਪਰਖ ਸਭ ਲੋਏ
0: ਸਭ ਤੇ ਊਚ ਪਾਇਆ ਸਥਾਨ
1: ਹੋਵੇ ਆਵਣ ਜਾਨ
0: ਹਰ ਤਨ ਖਾਟ ਚਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਮ ਨਿਧ
1: ਬੁੱਧ ਗਿਆਨ ਸਰਬ ਤੇ ਸਿੱਧ
0: ਵਿਦਿਆ ਤਾਪ ਜੋ ਪ੍ਰਭ ਧਿਆਨ
1: ਗਿਆਨ

काल पाए कर विष्णु पर सकल काल का किया तमस जगन का।

ਸਿੱਖ ਸੰਗੁਰ ਦੁਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਪੁਰਖ ਜਗਨ ਪਾ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ।

ਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰੂ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਆਪ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਪ੍ਰਲੋਭ ਪੜਦੇ ਢਕਣੇ ਬੇਅੰਤ ਦਰਸ਼ਨ ਭੇਟ ਮੈਂ ਜਿਹੜੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ। ਆਪਣੇ ਚਰਣਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਉੱਗੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹੀ ਬਖਸ਼ਿਸ਼ਾਂ ਰਹਿਮਤਾਂ ਕਰਨੀ। ਕਾਕਾ ਕੀਰਤ ਸਿੰਘ ਦੇ ਅਤੇ ਸਤਿਗੁਰ ਸ੍ਰੀ ਪਾਤਸ਼ਾਹੀ ਕਾਕਾ ਜਾਪ ਸਿੰਘ ਦੇ ਸਿਰ 'ਤੇ ਮਿਹਰ ਬਰਸ ਰੱਖਣਾ। ਦੇਹ ਗਾਇਓ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ। ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਦੋਨਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮਤਿ ਦੀ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਬਖਸ਼ੇ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ। ਅੰਗ ਸੰਗ ਹੋ ਕੇ ਸਹਾਇਤਾ ਕਰਨੇ ਸਮੂਹ ਬੀਬੀਆਂ ਭੈਣਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ। ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ। ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਸੇਵਾ ਕਰਨ ਦੀ ਬਲਬ ਦੀ ਸਮਰੱਥਾ ਬਖਸ਼ਣੇ। ਅੰਗ ਸੰਗ ਹੋ ਕੇ ਸਹਾਇਤਾ ਕਰਨੀ ਘਰ ਪਰਿਵਾਰ ਬੱਚਿਆਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ। ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਣਾਂ ਦਾ ਟੇਕ ਕੋਟ ਆਸਰ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ। ਗੁਰਮਤ ਅਨੁਸਾਰ ਸੇਵਕ ਪਰਿਵਾਰ ਦੀ ਸੁਮਨ ਭਾਵਨਾ ਸੰਪੂਰਨ ਕਰਨੀ ਇਸ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਵੀ ਦਰ ਪ੍ਰਵਾਨ ਹੋਵੇ। ਦਰ ਪ੍ਰਾਉਣ ਪ੍ਰਸ਼ਾਦ ਸਾਧ ਸੰਗਤ ਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ। ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ। ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰੂ ਪਿਆਰਿਆਂ ਦਾ ਮੇਲਣਾ। ਜਿਹਨਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁੱਤਾ ਮਾਤਾ ਕੀ ਆਸੀਸ, ਨਿਮਕਣ ਬਿਸਰੋ ਤੁਮਕੋ ਹਰ ਹਰ। ਸਦਾ ਭਜੋ ਜਗਦੀਸ਼, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਕਾਪੜ ਪਤ ਪਰਮੇਸ਼ਰ ਰਾਖੀ, ਪੂਜਣ ਕੀਰਤਨ ਨੀਤ। ਸਤਿਗੁਰ ਤੁਮਕੋ ਹੋਏ ਦਿਆਲ, ਸੰਤ ਸੰਗ ਤੇਰੀ ਪ੍ਰੀਤ। ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਸੁਖ ਹਟਾਲੇ ਗੁਰੂ ਸੇਵੀ, ਐਹਨ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੇ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੇ ਉਰਤਾਰੇ। ਸਿਮਰ ਸਵਾਮੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਾਹਿਬ ਸਿੰਘ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਸੋਮਵਾਰ ਦੇ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਜੀ ਸਰਵਣ ਕਰਕੇ ਗਾਇਨ ਕਰਕੇ ਆਪਣੇ ਜਨਮ ਸਫਲੇ ਕਰ ਰਹੇ ਹੋ। ਸੋ ਅੱਜ ਦਾ ਜੋ ਪ੍ਰੋਗਰਾਮ ਸੀ, ਸਾਡੇ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਬੀਬੀ ਭੁਪਿੰਦਰ ਕੌਰ ਦੇ ਪੁੱਤਰ, ਸਰਦਾਰ ਗੁਰਪ੍ਰੀਤ ਸਿੰਘ ਬੀਬੀ ਰਾਜਵਿੰਦਰ ਕੌਰ ਦੇ ਸਪੁੱਤਰ, ਕਾਕਾ ਕੀਰਤ ਸਿੰਘ ਦੇ ਜਨਮਦਿਨ 11ਵੇਂ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਕਾਕਾ ਜਾਪ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਗੁਰਮੁਖ ਪਰਿਵਾਰ ਨੇ ਅੱਜ ਦੇ ਸੁਖਮਨੀ ਸਾਹਿਬ ਦੇ ਲੰਗਰਾਂ ਦੀ ਸੇਵਾ ਲਈ ਹੈ। ਸੋ ਆਪਾਂ ਸਾਰੇ ਰਲ ਮਿਲ ਕੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨ, ਬੱਚਿਆਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸਾਧ ਸੰਗਤਾਂ ਵੱਲੋਂ, ਸਮੂਹ ਬੀਬੀਆਂ ਭੈਣਾਂ ਵਾਹੀ ਸਾਧ ਸੰਗਤਾਂ ਤਹਿ ਦਿਲ ਧੰਨਵਾਦ ਹੈ। ਇਸੇ ਤਰ੍ਹਾਂ ਹੀ ਹਰ ਸੋਮਵਾਰ ਨੂੰ ਸਵੇਰੇ 9:30 ਵਜੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਹੁੰਦੇ ਹਨ। ਬੀਬੀਆਂ ਭੈਣਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਇਸੇ ਤਰ੍ਹਾਂ ਵੱਧ ਚੜ੍ਹ ਕੇ ਪਹੁੰਚਿਆ ਕਰੋ ਜੀ। ਸੋ ਗੁਰਮੁਖ ਪਰਿਵਾਰ ਵੱਲੋਂ ਪਹਿਲਾਂ ਦੇਗ ਵਰਤੀ ਚੀ, ਉਪਰੰਤ ਗੁਰੂ ਕਾ ਲੰਗਰ ਤਿਆਰ ਹੈ। ਸਮੂਹ ਸਾਧ ਸੰਗਤਾਂ ਨੂੰ ਬੇਨਤੀ ਕਿ ਲੋੜ ਅਨੁਸਾਰ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ

ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹੱਲਾ ਪੰਜਵਾਂ। ਜਿਸ ਕਾ ਦੀਆ ਪਹਿਨੈ ਖਾਏ, ਤਿਸਿਉ ਆਲਸ ਕਿਉਂ ਬਣੇ ਮਾਏ। ਖਸਮ ਬਿਸਾਰਾਮ ਕੰਮ ਲਾਗੇ, ਕੌਡੀ ਬਦਲੇ ਰਤਨ ਤਿਆਗੇ। ਰਹਾਓ ਪ੍ਰਭੂ ਤਿਆਗ ਲਾਗ ਤਨ ਲੋਭਾ, ਦਾਸ ਸਲਾਮ ਕਰਤ ਕਤ ਸੋਭਾ। ਅੰਮ੍ਰਿਤ ਰਸ ਖਾਵੇ ਖਾਨ ਪਾਨ, ਜਿਨ ਦੀਏ ਤਿਸੇ ਨਾ ਜਾਣੇ ਸਵਾਨ। ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਓ ਪ੍ਰਭ ਅੰਤਰ ਜਾਮੀ। ਗੌੜੀ ਮਹੱਲਾ ਪੰਜਵਾਂ। ਪ੍ਰਭ ਕੇ ਚਰਨ ਮਨ ਮਹਿ ਧਿਆਨ, ਸਗਲ ਤੀਰਥ ਮੱਜਨ ਇਸ਼ਨਾਨ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਹੈ ਜਾਈ। ਰਹਾਓ ਹਰ ਕੀ ਕਥਾ ਰਿਧ ਮਾਹੇ ਵਸਾਈ, ਮਨ ਵਾਸ਼ਿਤ ਸਗਲੇ ਫਲ ਪਾਈ। ਜੀਵਨ ਮਰਨ ਜਨਮ ਪਰਵਾਨ, ਜਾ ਕੇ ਹਿਰਦੇ ਬਸੇ ਭਗਵਾਨ। ਕਉ ਨਾਨਕ ਸੇਈ ਜਨ ਪੂਰੇ, ਜਿਨਾ ਪ੍ਰਾਪਤ ਸਾਧੂ ਧੂਰੇ। ਗੌੜੀ ਮਹੱਲਾ ਪੰਜਵਾਂ। ਖਾਦਾ ਪਹਿਨਦਾ ਮੁਕਰ ਪਾਏ, ਤਿਸਨੋਂ ਜੋਹੇ ਦੂਤ ਧਰਮ ਰਾਏ। ਤਿਸਿਓਂ ਬੇਮੁਖ ਜਿਨ ਜੀਓ ਪਿੰਡ ਦੀਨਾ, ਕੋਟ ਜਨਮ ਪਰਮੇ ਬਹੁਜੂਨਾ। ਰਹਾਓ ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਵਿਪਰੀਤ। ਜੀਓ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋ ਬੇਸਾਰਿਆ। ਬਦੇ ਵਿਕਾਰ ਲਿਖੇ ਬਹੁ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ। ਪਾਰ ਬ੍ਰਹਮ ਤੇਰੀ ਸਰਣਾਏ, ਬੰਧਨ ਕਾਢ ਤਰੇ ਹਰ ਨਾਏ। ਰਹਾਓ ਦੂਜਾ। ਗੌੜੀ ਮਹੱਲਾ ਪੰਜਵਾਂ।

ਕਬ ਕੋ ਮੇਲੇ ਪੰਚ ਸੱਤ ਗਾਇਨ, ਕਬ ਕੋ ਰਾਗ ਧੁਨ ਉਠਾਵੇ, ਮੇਲਤ ਚੁਨਤ ਖਿਨ ਪਲ ਚਸਾ ਲਾਗੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਰਾਮ ਗੁਣ ਗਾਵੇ, ਓ ਰਾਮ ਗੁਣ ਗਾਵੇ, ਰਾਮ ਗੁਣ ਗਾਵੇ, ਰਾਮ ਗੁਣ।

ਲੋਕ ਪਤੀਣੇ ਨਾ ਪਤ ਹੋਏ, ਜਨ ਨਾਨਕ ਹਰ ਹਿਰਦੇ ਸਦ ਧਿਆ।

ਸਤਿਗੁਰੂ ਪਿਆਰਾ ਦੇਖਿਆ

I'm sorry.

की पौनी मेरे तन

தள்ளி உள்ளே தள்ளி உள்ளே.

day after day, more hate.

रांगरता मेरा सावे।

0: नाच
1: लो सगल अंग रोम रोम कर काट काट सिखन के चरण परवर।

जट कट से पग धरै

Maro!

सुवेला, हुए जन्म सुवेला।

0: मत के जापे सह आवे के
1: मत के जापे।

0: ਮਾਤੇ ਤੈਂ ਉੱਠ ਚੱਲਣਾ ਰਾਜ ਦੇ ਹੋ ਤੂੰ ਸੰਗ
1: ਜੇ ਮਾਤ ਪਿਤਾ ਸੁਖਨੀਤ ਨਾ ਭਾਈ।

नाम संग।

हाँ कर कर थका उपाऊ तेरे नानक गरीब रखो घर मेरे।

ਹੀਨ ਬੁੱਤ ਬਲਖੀਣੀ ਮੋਹੇ ਪਰਦੇਸੋਂ ਦੂਰ ਤੇ ਆਈ ਨਾਹਨ ਦਰਬ ਨਾ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ ਖੋਜਤ ਖੋ

दर्द इस ढूंढन जा देवन हार दाता प्रभु।

Bart.

पारस परसे पारस होए पारस परसे पारस हो।

Vaheguru, Vaheguru, Vaheguru, Vaheguru, Vaheguru, Vaheguru.

kanjar khun.

तेरा नाम रूपरू।

Like,

गोविंद सू

तन तन है मेरी जिंदड़िए, सारसना तन

Exactly.

तेरे राज जिन घर करना

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

जिनको साधु संग ना

हर खा जब बिसरे गोविंद राय, हर खा नानक जब

Black and White.